0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।

ਨਮਸਕਾਰ, ਸਤਿ ਸ੍ਰੀ ਅਕਾਲ, ਸਲਾਮ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੇ ਆਪਣੇ ਪ੍ਰੋਗਰਾਮ SBS ਪੰਜਾਬੀ ਵਿੱਚ ਮੈਂ ਸ਼ਾਇਨਾ ਕਾਲਰਾ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦੀਆਂ। ਹਮੇਸ਼ਾ ਵਾਂਗ ਅੱਜ ਕਰਾਂਗੇ ਜੀ ਪੰਜਾਬੀਆਂ ਨਾਲ ਪੰਜਾਬੀ ਵਿੱਚ ਪੰਜਾਬੀਆਂ ਬਾਰੇ ਗੱਲਾਂ ਬਾਤਾਂ ਤੇ ਸੁਣਾਂਗੇ ਜੀ ਨਵੇਂ ਪੁਰਾਣੇ ਪੰਜਾਬੀ ਗਾਣੇ। ਪਰ ਇਹ ਸਾਰਾ ਕੁਝ ਸ਼ੁਰੂ ਕਰਨ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੀ ਵਏ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾਂ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਿਸ ਸਟ੍ਰੀਟ ਆਈਲੈਂਡਰ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਰ ਅੱਜ ਦੇ ਪ੍ਰੋਗਰਾਮ ਵਿੱਚ ਹੋਣ ਕੀ ਵਾਲਾ, ਹਮੇਸ਼ਾ ਵਾਂਗ ਗੀਤਾਂ ਦਾ ਤੇ ਖਬਰਾਂ ਦਾ ਪਟਾਰਾ ਤਾਂ ਮੈਂ ਨਾਲ ਲੈ ਕੇ ਆਈ ਹਾਂ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਜੀ ਸਾਡੇ ਨਾਲ ਗੱਲਬਾਤ, ਕਿਸੇ ਨਾਲ ਕੋਈ ਸੁਨੇਹਾ ਸਾਂਝਾ ਕਰਨਾ ਚਾਹੁੰਦੇ ਹੋ, ਪ੍ਰੋਗਰਾਮ ਕਿੱਦਾਂ ਦਾ ਚੱਲ ਰਿਹਾ ਉਹਦੇ ਬਾਰੇ ਦੱਸਣਾ ਚਾਹੁੰਦੇ ਹੋ, ਵਿਚਾਰ ਕਰਨਾ ਚਾਹੁੰਦੇ ਹੋ ਸਾਂਝੇ, ਜਾਂ ਫਿਰ ਆਪਣੀ ਮਨ ਪਸੰਦ ਦੇ ਕਿਸੇ ਗਾਣੇ ਦੀ ਫਰਮਾਇਸ਼ ਕਰਨਾ ਚਾਹੁੰਦੇ ਹੋ, ਇਹ ਸਾਰਾ ਕੁਝ ਕਰ ਸਕਦੇ ਹੋ ਜੀ SMS ਕਰਕੇ। SMS ਕਰਨ ਲਈ ਨੰਬਰ ਹੈ 04397997667, 0439-799-767। ਅੱਜ ਦਿਨ ਹੈ ਜੀ ਵੀਰਵਾਰ, ਯਾਨੀ ਕਿ ਸਾਡੇ ਹਫਤਾਵਾਰੀ ਸੈਗਮੈਂਟ ਪੰਜਾਬੀ ਡਾਇਸਪੋਰਾ ਦਾ, ਜਿਹਦੇ ਰਾਹੀਂ ਜਾਣਾਂਗੇ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨਾਲ ਕੀ ਕੁਝ ਚੱਲ ਰਿਹਾ, ਤੇ ਨਾਲ ਹੀ ਅੱਜ ਤੁਹਾਡੀ ਖਾਸਮ ਖਾਸ ਗੱਲਬਾਤ ਕਰਾਵਾਂਗੇ ਸਾਡੇ ਮੈਲਬਨ ਵਿੱਚ ਵਸਦੇ MMA ਫਾਈਟਰ ਯਾਨੀ ਕਿ ਮਿਕਸਡ ਮਾਰਸ਼ਲ ਆਰਟ ਦੇ ਇੱਕ ਸੂਰਮੇ ਦੇ ਨਾਲ, ਜੋ ਕਿ ਆਉਣ ਵਾਲੀ 30 ਤਰੀਕ ਨੂੰ MMA ਪ੍ਰੋ ਲੀਗ ਦਾ ਹਿੱਸਾ ਬਣਨ ਜਾ ਰਹੇ ਹੈ। ਮੈਂ ਗੱਲ ਕਰ ਰਹੀ ਹਾਂ ਜੀ ਅਜੇ ਦੀਪ ਸਿੰਘ ਦੀ, ਉਹਨਾਂ ਦੇ ਨਾਲ ਸਿੱਧੀ ਗੱਲਬਾਤ ਤੋਰਾਂਗੇ। ਇਸ ਤੋਂ ਇਲਾਵਾ ਅੱਜ ਸਾਡਾ ਖਾਸ ਪ੍ਰੋਗਰਾਮ ਜੋ ਕਿ ਲਹਿੰਦੇ ਪੰਜਾਬ ਦਾ ਪ੍ਰੋਗਰਾਮ ਹੈ, ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬੀ ਅਖਾਣਾਂ ਬਾਰੇ। ਅਖਾਣ ਤੇ ਅਸੀਂ ਸਾਰਿਆਂ ਨੇ ਬਹੁਤ ਸਾਰੇ ਸੁਣੇ ਹੋਣਗੇ, ਪਰ ਉਹਨਾਂ ਅਖਾਣਾਂ ਦੇ ਪਿੱਛੇ ਕੀ ਮਤਲਬ ਹੈ, ਉਸਦਾ ਕੀ ਇਤਿਹਾਸ ਹੈ ਤੇ ਕਿੱਥੋਂ ਸ਼ੁਰੂ ਹੋਈਆਂ ਇਹ ਕਹਾਵਤਾਂ, ਇਹ ਮੁਹਾਵਰੇ ਤੇ ਇਹ ਅਖਾਣ, ਪੰਜਾਬੀ ਮਾਂ ਬੋਲੀ ਦੇ ਉੱਤੇ ਖਾਸਮ ਖਾਸ ਚਰਚਾ ਵੀ ਨਾਲ ਲੈ ਕੇ ਆਏ ਹਾਂ ਜੀ ਅਸੀਂ। ਬਸ ਫਿਰ ਤੁਹਾਨੂੰ ਪਤਾ ਹੈ ਕਿ ਤੁਸੀਂ ਕੀ ਕਰਨਾ, ਹੱਥ 'ਚ ਫੜੋ ਜੀ ਚਾਹ ਦਾ ਕੱਪ, ਰੇਡੀਓ ਦੀ ਵੋਲਿਊਮ ਕਰ ਦਿਓ ਥੋੜੀ ਜਿਹੀ ਉੱਚੀ ਤੇ ਅਗਲੇ 60 ਮਿੰਟਾਂ ਤੱਕ ਦਿਓ ਜੀ ਮੇਰਾ ਪੂਰਾ ਪੂਰਾ ਸਾਥ। ਤੇ ਇਹ ਸਾਥ ਸਿਰਫ ਗੱਲਾਂ ਸੁਣ ਕੇ ਹੀ ਨਹੀਂ ਦੇਣਾ, ਗੱਲਾਂ ਕਰਕੇ ਵੀ ਦੇਣਾ। SMS ਕਰਕੇ ਜ਼ਰੂਰ ਦੱਸੋ ਜੀ ਪ੍ਰੋਗਰਾਮ ਕਿੱਦਾਂ ਦਾ ਲੱਗ ਰਿਹਾ, ਕੋਈ ਵਿਚਾਰ ਸਾਂਝਾ ਕਰਨਾ ਹੋਵੇ, ਸਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਹੋਣ, ਕਿਸੇ ਹੋਰ ਨੂੰ ਕੋਈ ਸੁਨੇਹਾ ਦੇਣਾ ਹੋਵੇ, ਜਾਂ ਫਿਰ ਆਪਣੀ ਮਨ ਪਸੰਦ ਦਾ ਸੁਣਨਾ ਹੋਵੇ ਗਾਣਾ। SMS ਕਰਨ ਲਈ ਨੰਬਰ ਇੱਕੋ ਹੀ ਹੈ 04397997667, 0449-799-767। ਜਦੋਂ ਤੱਕ ਤੁਸੀਂ SMS ਭੇਜ ਰਹੇ ਹੋ ਜੀ, ਆਓ ਫਿਰ ਰੁਖ ਕਰਦੇ ਹਾਂ SBS ਪੰਜਾਬੀ ਦੇ ਨਿਊਜ਼ ਰੂਮ ਦਾ ਤੇ ਲੈਨੇ ਆ ਜੀ ਆਸੇ ਪਾਸੇ ਦੀ ਖਬਰਸਾਰ। SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ ਤੇ ਪੇਸ਼ ਨੇ 28 ਮਈ 2026 ਦਿਨ ਵੀਰਵਾਰ ਦੀਆਂ ਚੋਣਵੀਆਂ ਖਬਰਾਂ। ਸੰਘੀ ਸਰਕਾਰ ਨੇ ਅੰਤਰਰਾਸ਼ਟਰੀ ਉਦਯੋਗ ਕੰਪਨੀ 3M ਆਸਟ੍ਰੇਲੀਆ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੇ ਦਾਅਵਾ ਕੀਤਾ ਕਿ ਇਸ ਕੰਪਨੀ ਨੇ 28 ਰੱਖਿਆ ਸਥਾਨਾਂ ਨੂੰ PFA ਰਸਾਇਣਾਂ ਦੇ ਨਾਲ ਦੂਸ਼ਿਤ ਕੀਤਾ। ਸਰਕਾਰ ਦਾ ਦੋਸ਼ ਹੈ ਕਿ ਕੰਪਨੀ ਨੇ ਆਪਣੇ ਇੱਕ ਉਤਪਾਦ ਦੇ ਪ੍ਰਭਾਵ ਨੂੰ ਗਲਤ ਢੰਗ ਨਾਲ ਪੇਸ਼ ਕੀਤਾ, ਪੂਰੀ ਜਾਣਕਾਰੀ ਨਹੀਂ ਦਿੱਤੀ ਅਤੇ ਵਾਤਾਵਰਣ ਪ੍ਰਭਾਵਾਂ ਅਤੇ ਨਿਪਟਾਰੇ ਬਾਰੇ ਝੂਠੇ ਭਰੋਸੇ ਦਵਾਏ। ਫੋਰਐਵਰ ਕੈਮੀਕਲਜ਼ ਵਜੋਂ ਜਾਣੇ ਜਾਂਦੇ PFAs ਨੂੰ ਇਤਿਹਾਸਕ ਤੌਰ ਉੱਤੇ ਅੱਗ ਬੁਝਾਉਣ ਵਿੱਚ ਵਰਤਿਆ ਜਾਂਦਾ ਸੀ, ਪਰ ਇਹਨਾਂ ਉੱਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਹ ਵਾਤਾਵਰਣ ਵਿੱਚ ਨਹੀਂ ਘੁਲਦੇ, ਸਗੋਂ ਉਸ ਨੂੰ ਦੂਸ਼ਿਤ ਕਰਦੇ ਨੇ। ਉੱਥੇ ਹੀ ਆਸਟ੍ਰੇਲੀਆ ਦੀ ਸੰਘੀ ਪੁਲਿਸ ਨੇ ਆਪਰੇਸ਼ਨ ਕੁਰਾਜੋਂਗ ਦੇ ਤਹਿਤ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਉੱਤੇ ਅੱਤਵਾਦ ਵਿਰੋਧੀ ਪੁਲਿਸ ਵੱਲੋਂ ਦੋਸ਼ ਲਗਾਏ ਜਾ ਰਹੇ ਨੇ। ਇਸ ਹਫ਼ਤੇ AFP, ਨਿਊ ਸਾਊਥ ਵੇਲਜ਼ ਪੁਲਿਸ ਅਤੇ ਵਿਕਟੋਰੀਆ ਪੁਲਿਸ ਨੇ 6 ਔਰਤਾਂ ਬਾਰੇ ਚੱਲ ਰਹੀ ਜਾਂਚ ਦੀ ਰਿਪੋਰਟ ਦਿੱਤੀ ਹੈ, ਜੋ ਆਪਣੇ ਬੱਚਿਆਂ ਦੇ ਨਾਲ ਸੀਰੀਆ ਦੇ ਇੱਕ ਨਜ਼ਰਬੰਦ ਕੈਂਪ ਤੋਂ ਦੇਸ਼ ਵਾਪਸ ਪਹੁੰਚੀਆਂ ਸਨ। ਇਨ੍ਹਾਂ ਔਰਤਾਂ ਦੇ IS ਸਮੂਹ ਦੇ ਲੜਾਕਿਆਂ ਨਾਲ ਸੰਬੰਧ ਦੱਸੇ ਜਾ ਰਹੇ ਨੇ। ਸੰਸਦ ਵਿੱਚ ਪੂੰਜੀ ਲਾਭ ਟੈਕਸ ਭਾਵ ਕੈਪੀਟਲ ਗੇਨਸ ਟੈਕਸ ਬਿੱਲ ਪੇਸ਼ ਕੀਤਾ ਗਿਆ, ਜਿਸ ਦੀ ਵਿਆਪਕ ਸਮੂਹ ਅਤੇ ਗੱਠਜੋੜ ਦੁਆਰਾ ਆਲੋਚਨਾ ਵੀ ਕੀਤੀ ਗਈ। ਲੇਬਰ ਵੱਲੋਂ ਪ੍ਰਸਤਾਵਿਤ ਇਸ ਬਿੱਲ ਦੇ ਗ੍ਰੀਨਸ ਪਾਰਟੀ ਦੇ ਸਮਰਥਨ ਦੇ ਨਾਲ ਸੰਸਦ ਵਿੱਚ ਪਾਸ ਹੋਣ ਦੀ ਉਮੀਦ ਹੈ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਦਾ ਕਹਿਣਾ ਹੈ ਕਿ ਇਹ ਟੈਕਸ ਸੁਧਾਰ ਹੋਣਾ ਚਾਹੀਦਾ, ਪਰ ਇਸ ਨੂੰ ਸਹੀ ਜਾਂਚ ਤੋਂ ਬਿਨਾਂ ਪ੍ਰਵਾਨਗੀ ਦੇਣਾ ਜਲਦਬਾਜ਼ੀ ਹੈ।
फ्रांस विच बेमौसम गर्मी दे कारण घटो घट 7 लोकां दी मौत हो गई है। पछमी यूरोप दा एक वड्डा हिस्सा गर्मियां तों पहलां ही वधदे तापमान नूं सहन कर रहा। सेहत एजेंसियां ने चेतावनी जारी कीती है अते दस्या है कि इना खेतरां विच हीट डोम बनन दे आसार पैदा हो गए ने। जिक्रयोग है कि हीट डोम एक गंभीर मौसम वर्तारा है जो एक उचाई ते जाके हाई प्रेशर कारण बन जांदा है अते एक टक्कण वांग काम करदा है जो कि अपने हेठां गर्म हवावां नूं फैलांदा है जिस नाल लंबे समय तक खतरनाक गर्मी दियां लहरां पैदा हुंदियां रहिंदियां ने ते जिस करके इन्हां खेतरां विच रहण वाले लोकां नूं दिनां जां फिर हफ्तियां तक भी पुरजोर गर्मी दा सामना करना पै सकदा। हुण गल पंजाब दी जिथे दस्या जा रहा है कि बरनाला दे साबका विधायक केवल सिंह ढिल्लों जो कि साबका पंजाब मुख्यमंत्री कैप्टन अमरिंदर सिंह दे नजदीकी हन पंजाब भाजपा दे नवे प्रधान बनाए जाणगे। हालांकि भाजपा ने इस गल दी पुष्टि नहीं कीती पर लोकल मीडिया दा कहना है कि उन्हां दे नाम नूं अंतिम रूप दे दिता गया अते जल्द ही ऐलान भी कीता जावेगा। जिक्रयोग है कि मौजूदा प्रधान सुनील जाखड़ दा 3 साल दा कार्यकाल जुलाई विच खत्म हो रहा सी। सूत्रां ने अगे कहा कि जाखड़ 2027 दियां चोणां लई प्रचार दी अगवाही करन विच अहम भूमिका भी निभा सकनगे। इस दे नाल ही खत्म हुंदा है खबरां दा अज दा सिलसिला। देश दुनिया ते भाईचारे नाल जुड़ियां खबरां लई सुनदे रहो SBS पंजाबी।

0: देश दुनिया दी खबरां तो बाद एक बार फिर तो मैं शायना कालरा बड़ा ही निग्गा जिहा स्वागत करदी हां तुहाडे सारयां दा तुहाडे अपने SBS पंजाबी प्रोग्राम विच। दोस्तों, एक वड्डी खबर दा रहण सहण दी लागत भाव के कॉस्ट ऑफ लिविंग क्राइसिस ते वधदियां तेल कीमतां वी एक लंबे समय तो बणियां होईयां ने, पर अजिहे विच साडे तुहाडे वर्गे जिहड़े आम लोग ने ओह अपनी जिहड़ी बजट है ओह किवें करन, इस वधदियां होईयां कीमतां दे नाल नाल पैसियां दी संभाल किवें कीती जावे, इस बारे खास रिपोर्ट लैके आए ने साडे साथी पत्रस मसीह।
1: प्यारे दोस्तो, तुसी जुड़ियो SBS पंजाबी दे नाल ते मैं हां पत्रस मसीह। ऑस्ट्रेलिया भर दे विच तेल दीआं कीमतां विच अस्थिरता कारण ड्राइवरां नूं पेट्रोल पंपां उत्ते ज्यादा भुगतान करना पै रिहा है। तां की तेल भरवाउंदे समें सस्ते पेट्रोल विकल्पां नूं चुनना समझदारी है? इस दा जवाब काफी हद तक तुहाडे इंजन दीआं लोड़ां उत्ते निर्भर करदा है, क्योंकि हर तेल हर वाहन दे लई ढुकवां नहीं हुंदा। इस बारे होर चानना पा रिहा है ऑस्ट्रेलिया एक्सप्लेन्ड फ्यूल इन फोकस दा ए एपिसोड। ऑस्ट्रेलिया दे पेट्रोल पंपां उत्ते मिलण वाले तेल दीआं मुख किस्मां दे विच वख-वख ग्रेड दे अनलीडड पेट्रोल, इथानोल मिश्रित पेट्रोल अते डीजल शामिल हन। तीन मुख पेट्रोल पंप हन, 91 ऑक्टेल तेल जिस नूं रेगुलर अनलीडड पेट्रोल दे नां नाल जाणिआ जांदा है, प्रीमियम अनलीडड 95 ऑक्टेन अते 98 ऑक्टेन तेल। मापदंड दे वख-वख तरीकियां कारण ए ग्रेड दूजे मुल्कां दे पेट्रोल पंपां उत्ते थोड़े वखरे हो सकदे ने। केमिकल इंजीनियरिंग दे प्रोफेसर अते मौजूदा समें वेस्टर्न ऑस्ट्रेलिया यूनीवर्सिटी विच एंटरप्राइज एजुकेशन दे प्रो वाइस चांसलर जैक अमन दा आखना है कि फिकर करन दी लोड़ नहीं है, क्योंकि ए ग्रेड बराबर गुणवत्ता वाले तेल नूं दर्शाउंदे हन।
2: So if you go to the US, for instance, you'll see low, medium and high grade octane are traditionally labeled 87, 89 and 91. Here it's 91, 95, 98. In each case, it's simply how the government is choosing to calculate it. But the truth of the matter is, ultimately, these are internationally harmonized.
1: RACV भाव के रॉयल ऑटोमोबाइल क्लब ऑफ विक्टोरिया दे नीति प्रमुख जेम्स विलियम्स दसदे ने कि ऑक्टेन रेटिंग ਕਿਸੇ ਤੇਲ ਦੇ ਸਮੇਂ ਤੋਂ ਪਹਿਲਾਂ ਜਲਣ ਸੰਬੰਧੀ ਪ੍ਰਤੀਰੋਧ ਨੂੰ ਮਾਪਦੀ ਹੈ।
3: So the octane number on the bows shows how resistant a fuel is to what they call engine knock. The higher the number, it means that the higher the quality of the fuel is.
1: ਉੱਚ ਆਕਟੇਨ ਰੇਟਿੰਗ ਦਾ ਮਤਲਬ ਉੱਚ ਕੀਮਤ ਵੀ ਹੁੰਦਾ ਹੈ, ਪਰ ਇਸ ਨਾਲ ਇੰਜਨ ਦੇ ਕੰਮ ਕਰਨ ਜਾਂ ਖਪਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੁੰਦਾ। ਜੇਮਸ ਵਿਲੀਅਮਸ ਦਾ ਆਖਣਾ ਹੈ ਕਿ ਜਦੋਂ ਤੱਕ ਤੁਸੀਂ ਕੋਈ ਹਾਈ ਪਰਫਾਰਮੈਂਸ ਜਾਂ ਸਪੋਰਟਸ ਵਾਹਨ ਨਹੀਂ ਚਲਾ ਰਹੇ ਤਾਂ ਅਨਲੀਡਡ 91 ਆਮ ਤੌਰ ਉੱਤੇ ਸਭ ਤੋਂ ਸਸਤਾ ਅਤੇ ਵਧੀਆ ਵਿਕਲਪ ਹੁੰਦਾ ਹੈ, ਕਿਉਂਕਿ ਇਸ ਨਾਲ ਘੱਟ ਖਰਚੇ ਦੇ ਵਿੱਚ ਜ਼ਿਆਦਾ ਦੂਰੀ ਤੈਅ ਹੋ ਜਾਂਦੀ ਹੈ।
3: So if you're driving a conventional vehicle, say a small to medium SUV or a hatchback, you will get as much fuel efficiency out of 91 as you will 98. And of course 91 should be cheaper. But that's not to say that the 98 is bad for your vehicle. It simply wouldn't be harnessed in a way that a high performing vehicle would make the most or optimize that octane level.
1: ਦੂਜੇ ਪਾਸੇ ਜੇਕਰ ਤੁਹਾਡਾ ਵਾਹਨ ਉੱਚ ਆਕਟੇਨ ਤੇਲ ਉੱਤੇ ਚੱਲਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ ਤਾਂ 91 ਆਕਟੇਲ ਵਾਲੇ ਤੇਲ ਦਾ ਉਪਯੋਗ ਕਰਨ ਦੀ ਸਲਾਹ ਨਹੀਂ ਦਿੱਤੀ ਜਾਂਦੀ। ਤੁਹਾਡੇ ਵਾਹਨ ਦੇ ਤੇਲ ਕੈਪ ਦੇ ਅੰਦਰ ਲੱਗੇ ਲੇਬਲ ਜਾਂ ਮੈਨੂਅਲ ਵਿੱਚ ਨਿਰਮਾਤਾ ਦੁਆਰਾ ਸਿਫਾਰਸ਼ ਕੀਤੀ ਗਈ ਆਕਟੇਨ ਰੇਟਿੰਗ ਲਿਖੀ ਹੋਵੇਗੀ।
3: That if you do use the incorrect petrol type, this can affect not only your fuel efficiency and how far you can go with your vehicle, but also running costs and over time wear and tear and damage to your engine.
1: ਤੁਹਾਨੂੰ ਕਦੇ ਵੀ ਡੀਜ਼ਲ ਵਾਹਨ ਵਿੱਚ ਪੈਟਰੋਲ ਨਹੀਂ ਪਾਉਣਾ ਚਾਹੀਦਾ ਅਤੇ ਨਾ ਹੀ ਪੈਟਰੋਲ ਵਾਹਨ ਦੇ ਵਿੱਚ ਡੀਜ਼ਲ। ਜੇਕਰ ਤੁਸੀਂ ਡੀਜ਼ਲ ਵਾਹਨ ਚਲਾ ਰਹੇ ਹੋ ਤਾਂ ਤੁਹਾਨੂੰ ਆਪਣੇ ਨਿਰਮਾਤਾ ਤੋਂ ਪਤਾ ਚੱਲ ਜਾਵੇਗਾ ਕਿ ਇਹ ਵਾਹਨ ਬਾਇਓਡੀਜ਼ਲ ਦੇ ਅਨੁਕੂਲ ਹੈ ਜਾਂ ਨਹੀਂ, ਅਤੇ ਜੇਕਰ ਅਜਿਹਾ ਨਹੀਂ ਹੈ ਤਾਂ ਤੁਹਾਨੂੰ ਆਮ ਡੀਜ਼ਲ ਦਾ ਹੀ ਉਪਯੋਗ ਕਰਨਾ ਚਾਹੀਦਾ ਹੈ। ਯਾਦ ਰਹੇ ਕਿ ਬਾਇਓਡੀਜ਼ਲ ਇੱਕ ਐਸਾ ਤੇਲ ਹੈ ਜੋ ਕੁਦਰਤੀ ਚੀਜ਼ਾਂ ਤੋਂ ਬਣਦਾ ਹੈ, ਦੁਬਾਰਾ ਤਿਆਰ ਕੀਤਾ ਜਾ ਸਕਦਾ ਹੈ ਅਤੇ ਵਾਤਾਵਰਣ ਦੇ ਲਈ ਘੱਟ ਨੁਕਸਾਨਦਾਇਕ ਹੁੰਦਾ ਹੈ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਆਮ ਈਥਾਨੋਲ ਪੈਟਰੋਲ ਮਿਸ਼ਰਣ E10 ਹੈ। ਇਸ ਵਿੱਚ 10% ਈਥਾਨੋਲ ਹੁੰਦਾ ਹੈ ਜੋ ਕਿ ਪੌਦਿਆਂ ਤੋਂ ਪ੍ਰਾਪਤ ਹੁੰਦਾ ਹੈ, ਅਤੇ ਇਸ ਨੂੰ 90% ਅਨਲੀਡਡ ਪੈਟਰੋਲ ਦੇ ਨਾਲ ਮਿਲਾਇਆ ਜਾਂਦਾ ਹੈ। ਇਸ ਵਿੱਚ ਆਕਟੇਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਪੈਟਰੋਲ ਪੰਪ ਉੱਤੇ ਇਹ ਸਸਤਾ ਵੀ ਮਿਲਦਾ ਹੈ, ਪਰ ਇਸ ਨਾਲ ਤੇਲ ਉੱਤੇ ਪੈਸਿਆਂ ਦੀ ਬੱਚਤ ਹੋਣਾ ਜ਼ਰੂਰੀ ਨਹੀਂ ਹੈ। ਪ੍ਰੋਫੈਸਰ ਅਮਨ ਕੁਝ ਇਸ ਤਰ੍ਹਾਂ ਸਮਝਾਉਂਦੇ ਹਨ।
2: Adding a little bit of ethanol increases the octane rating, so for the same volume of fuel, you actually get a bit more punch out of the car. The only downside to putting E10 in is that you tend to go through fuel a little bit faster, so you're going to notice about a 3% increase in the amount of fuel you consume per 100 kilometers you travel, but it has a cheaper price, and those two things equilibrate out.
1: ਪ੍ਰੋਫੈਸਰ ਅਮਨ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇਸ ਗੱਲ ਨੂੰ ਲੈ ਕੇ ਸਪਸ਼ਟ ਨਹੀਂ ਹੋ ਕਿ ਤੁਹਾਡਾ ਵਾਹਨ E10 ਦੇ ਅਨੁਕੂਲ ਹੈ ਜਾਂ ਨਹੀਂ, ਤਾਂ ਆਪਣੇ ਨਿਰਮਾਤਾ ਦੇ ਮੈਨੂਅਲ ਨੂੰ ਦੇਖੋ ਤੇ ਜਾਂ ਉਸ ਦੀ ਵੈਬਸਾਈਟ ਤੇ ਜਾਓ।
2: A good rule of thumb is that anything made in the past 20 years or so is going to be compatible with E10. Another rule of thumb, if the car has a carburetor on it, it's probably not going to be compatible with E10.
1: ਅਤੇ ਅਖੀਰ ਵਿੱਚ ਇਹ ਯਾਦ ਰੱਖੋ ਕਿ ਆਸਟ੍ਰੇਲੀਆ ਦੇ ਵਿੱਚ ਸਾਰੇ ਪੈਟਰੋਲ ਪੰਪਾਂ ਉੱਤੇ ਤੇਲ ਦੀ ਗੁਣਵੱਤਾ ਮਿਆਰੀ ਹੈ। RACV ਵਾਹਨ ਚਾਲਕਾਂ ਨੂੰ ਇਹ ਸਲਾਹ ਦਿੰਦਾ ਹੈ ਕਿ ਉਹ ਸਭ ਤੋਂ ਵਧੀਆ ਤੇਲ ਕੀਮਤ ਦੇ ਲਈ ਵੱਖ-ਵੱਖ ਪੈਟਰੋਲ ਪੰਪਾਂ ਦੀ ਤੁਲਨਾ ਕਰਨ, ਕਿਉਂਕਿ ਪੈਟਰੋਲ ਵਿਕਰੇਤਾਵਾਂ ਵਿਚਕਾਰ ਤੇਲ ਦੀ ਗੁਣਵੱਤਾ ਨੂੰ ਲੈ ਕੇ ਕੋਈ ਅੰਤਰ ਨਹੀਂ ਹੋਣਾ ਚਾਹੀਦਾ। ਬਜਟ ਦਾ ਧਿਆਨ ਰੱਖਣ ਵਾਲੇ ਵਾਹਨ ਚਾਲਕਾਂ ਦੇ ਲਈ ਨਿਰਮਾਤਾ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਲਾ ਸਭ ਤੋਂ ਸਸਤਾ ਤੇਲ ਲੱਭਣਾ ਆਮ ਤੌਰ ਉੱਤੇ ਸਭ ਤੋਂ ਕਿਫਾਇਤੀ ਵਿਕਲਪ ਹੁੰਦਾ ਹੈ। SBS ਨਿਊਜ਼ ਦੇ ਲਈ ਜ਼ੋਥ ਮਾਈਡੂ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ।
4: ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
0: ਜੀ ਹਾਂ ਦੋਸਤੋ, ਇਹ ਤੇ ਸੀ ਮਾਹਰਾਂ ਦੀ ਰਾਏ, ਪਰ ਤੁਸੀਂ ਵੀ ਵਧਦੀਆਂ ਤੇਲ ਕੀਮਤਾਂ ਦੇ ਕਾਰਨ ਕੋਈ ਅਜਿਹੇ ਉਪਰਾਲੇ ਅਪਣਾਏ ਹੋਣ ਜਿਨ੍ਹਾਂ ਕਰਕੇ ਤੁਹਾਡੀ ਬੱਚਤ ਹੋਈ ਹੋਵੇ ਤੇ ਸਾਡੇ ਸਾਰਿਆਂ ਨਾਲ ਜ਼ਰੂਰ ਸਾਂਝਾ ਕਰਨਾ। SMS ਕਰਕੇ, SMS ਕਰਨ ਲਈ ਨੰਬਰ ਹੈ 04397997767, 0439797767 ਤੇ ਵੇਲਾ ਤੇ ਹੋ ਗਿਆ ਵਖਵਾ ਲੈਣ ਦਾ, ਪਰ ਇਸ ਬ੍ਰੇਕ ਤੇ ਉਸ ਪਾਰ ਸੁਣਾਂਗੇ ਜੀ ਚੱਕਵੇਂ ਜੇ ਪੰਜਾਬੀ ਗਾਣੇ। ਜੇ ਤੁਸੀਂ ਵੀ ਸੁਣਨਾ ਹੋਵੇ ਆਪਣੀ ਮਨਪਸੰਦ ਦਾ ਗਾਣਾ ਤੇ SMS ਜ਼ਰੂਰ ਕਰਨਾ 04397997767 ਉੱਤੇ। ਮਿਲਦੇ ਹਾਂ ਜੀ ਬ੍ਰੇਕ ਦੇ ਉਸ ਪਾਰ।
5: Los huevos son una buena forma de empezar el día. Para tener los mejores días, empieza con Eggland's Best. Comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Visita egglandsbest.com para descubrir recetas deliciosas. Eggland's Best. Mejor sabor, mejor nutrición. Mejores huevos.
6: Oye tú, sí tú, ¿quieres ahorrar $1,000? Pues cámbiate a Spectrum y ahorra $1,000, garantizado. Solo obtén 4 líneas de Spectrum Mobile y te damos internet con fibra óptica gratis

0: Para siempre. Sí, internet gratis para siempre. Y ahorra $1,000 garantizados en tu primer año. O cubrimos la diferencia. Visita spectrum.com/gratis para siempre para más información. Spectrum Internet funciona con fibra óptica y se conecta mediante líneas coaxiales. Se aplican restricciones.
1: Ready to order?
2: Yes. We're earning unlimited 3% cash back on dining and entertainment with the Capital One Saver Card. So, let's just get one of everything.
1: Everything?
3: Fire everything! The Capital One Saver Card is at table 27 and they're earning unlimited 3% cash back.
4: Yes, Chef!
2: This is so nice.
3: Had a feeling you'd want 3% cash back on dessert.
2: Ooh, tiramisu!
3: Earn unlimited 3% cash back on dining and entertainment with the Capital One Saver Card. Capital One, what's in your wallet?
5: Terms apply. See CapitalOne.com for details.
6: ब्रेक तो बाद एक बार फिर तो बहुत बहुत स्वागत है तुहाडा तुहाडे अपने SBS पंजाबी प्रोग्राम विच जिन तुसी सुन रहे हो मेरे शायना कालरा दे नाल। ते दोस्तों पंजाबी हुण सिर्फ पंजाब विच ही नहीं रहे सगों दुनिया भर विच पंजाबी भाईचारा छाया होया। सुनदे आ जी साडे न्यूजीलैंड दे साथी परमिंदर सिंह पापा टोयटोए तों के विदेशां विच वसदे पंजाबियां दे की हाल ने साडे हफ्तावारी सैगमेंट पंजाबी डायस्पोरा राही।
7: SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲਟਨ ਵਿੱਚ ਆਪ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਵਿੱਚ ਪ੍ਰਵਾਸੀ ਕਾਮਿਆਂ ਵਾਸਤੇ ਅਗਲੇ ਹਫ਼ਤੇ ਤੋਂ ਵੀਜ਼ਾ ਨਿਯਮ ਹੋਰ ਸਖ਼ਤ। ਆਪਣੀ ਪਤਨੀ ਦੇ ਕਤਲ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਬੇਅੰਤ ਸਿੰਘ ਨੂੰ ਭਾਰਤ ਡਿਪੋਰਟ ਕੀਤੇ ਜਾਣ ਦੀਆਂ ਤਿਆਰੀਆਂ। ਕੈਨੇਡਾ ਵਿੱਚ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਪੁਲਿਸ ਦੀ ਭਰਤੀ ਦੇ ਪੇਪਰਾਂ ਵਿੱਚ ਹੁਣ ਕਕਾਰ ਨਹੀਂ ਉਤਾਰਨੇ ਪੈਣਗੇ। ਬਰਤਾਨੀਆ ਦੀਆਂ ਸਥਾਨਕ ਚੋਣਾਂ ਵਿੱਚ ਰਿਫੋਰਮ UK ਪਾਰਟੀ ਵੱਲੋਂ ਪੰਜਾਬੀ ਉਮੀਦਵਾਰ ਜੇਤੂ ਰਹੇ। ਨਿਊਜ਼ੀਲੈਂਡ ਵਿੱਚ ਜਨਮ ਮੌਤ ਅਤੇ ਵਿਆਹ ਦੇ ਸਰਟੀਫਿਕੇਟਾਂ ਦੀਆਂ ਫੀਸਾਂ ਵਿੱਚ ਹੋ ਰਿਹਾ ਵੱਡਾ ਵਾਧਾ। ਅਰਮਾਨ ਸਿੰਘ ਢਿੱਲੋਂ ਨੇ ਅਮਰੀਕਨ ਪੁਲਿਸ ਦੇ ਵਿੱਚ ਭਰਤੀ ਹੋ ਕੇ ਵਧਾਇਆ ਕੌਮ ਦਾ ਮਾਣ ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਵਿੱਚ ਕੰਮਕਾਜੀ ਪ੍ਰਵਾਸੀ ਕਰਮਚਾਰੀਆਂ ਦੇ ਲਈ ਅਗਲੇ ਹਫ਼ਤੇ ਤੋਂ ਵੀਜ਼ਾ ਨਿਯਮ ਹੋਰ ਵੀ ਸਖ਼ਤ ਹੋਣ ਜਾ ਰਹੇ ਨੇ। ਨਿਊਜ਼ੀਲੈਂਡ ਦੀ ਸਰਕਾਰ ਨੇ 1 ਜੂਨ ਤੋਂ ਐਕਰੀਡੇਟਿਡ ਇੰਪਲੋਇਰ ਵਰਕ ਵੀਜ਼ਾ ਅਧੀਨ ਕਈ ਸਕਿੱਲ ਲੈਵਲ 3 ਦੀਆਂ ਨੌਕਰੀਆਂ ਵਾਸਤੇ ਅੰਗਰੇਜ਼ੀ ਭਾਸ਼ਾ ਦੀ ਲਾਜ਼ਮੀ ਸ਼ਰਤ ਲਾਗੂ ਕਰ ਦਿੱਤੀ ਹੈ। ਹੁਣ ਤੱਕ ਅੰਗਰੇਜ਼ੀ ਭਾਸ਼ਾ ਦੀ ਲੋੜ ਮੁੱਖ ਤੌਰ 'ਤੇ ਸਕਿੱਲ ਲੈਵਲ 4 ਅਤੇ ਸਕਿੱਲ ਲੈਵਲ 5 ਵਾਲੀਆਂ ਨੌਕਰੀਆਂ ਵਾਸਤੇ ਦੱਸੀ ਜਾਂਦੀ ਸੀ। ਨਵੇਂ ਨਿਯਮਾਂ ਨਾਲ ਹੁਣ ਟਰਾਂਸਪੋਰਟ, ਹੋਸਪਿਟੈਲਿਟੀ, ਨਿਰਮਾਣ, ਲੌਜਿਸਟਿਕਸ, ਮੈਨੂਫੈਕਚਰਿੰਗ ਅਤੇ ਟ੍ਰੇਡਿੰਗ ਵਰਗੇ ਮਿਡ ਸਕਿੱਲਡ ਖੇਤਰਾਂ ਦੇ ਵਿੱਚ ਵੀ ਕਰਮਚਾਰੀ ਇਸ ਦਾਇਰੇ ਵਿੱਚ ਆ ਜਾਣਗੇ। ਜ਼ਿਕਰਯੋਗ ਹੈ ਕਿ ਆਇਲਟਸ ਦੇ 4 ਬੈਂਡ ਲੈਣ ਦੀ ਜਾਂ ਇਸ ਦੇ ਬਰਾਬਰ ਦੀ ਯੋਗਤਾ ਨੂੰ ਨਿਊਜ਼ੀਲੈਂਡ ਦੇ ਪ੍ਰਵਾਸੀ ਮਹਿਕਮੇ ਵੱਲੋਂ ਲਾਜ਼ਮੀ ਕਰਾਰ ਕਰ ਦਿੱਤਾ ਜਾਣਾ ਹੈ। ਪ੍ਰਵਾਸੀ ਭਾਈਚਾਰਿਆਂ ਵੱਲੋਂ ਇਸ ਦੀ ਲਗਾਤਾਰ ਵਿਰੋਧਤਾ ਕੀਤੀ ਜਾ ਰਹੀ ਹੈ। ਯਾਦ ਰਹੇ 7 ਨਵੰਬਰ ਨੂੰ ਜਿੱਥੇ ਨਿਊਜ਼ੀਲੈਂਡ ਵਿੱਚ ਰਾਸ਼ਟਰੀ ਚੋਣਾਂ ਹੋਣਗੀਆਂ ਉੱਥੇ ਇਹਨਾਂ ਪ੍ਰਵਾਸੀ ਮੁੱਦਿਆਂ ਉੱਤੇ ਵੀ ਵੱਡਾ ਵੋਟ ਬੈਂਕ ਫੈਸਲਾ ਸੁਣਾਵੇਗਾ। ਇੱਧਰ ਦੱਖਣੀ ਆਕਲੈਂਡ ਵਿੱਚ ਆਪਣੀ ਪਤਨੀ ਬਿੰਦਰਪਾਲ ਕੌਰ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਬੇਅੰਤ ਸਿੰਘ ਨੇ ਜੇਲ੍ਹ ਤੋਂ ਰਿਹਾਈ ਮਗਰੋਂ ਭਾਰਤ ਨੂੰ ਡਿਪੋਰਟ ਕੀਤੇ ਜਾਣ ਦੇ ਫੈਸਲੇ ਦੇ ਖਿਲਾਫ ਅਪੀਲ ਕੀਤੀ ਹੋਈ ਹੈ। ਉਸ ਦਾ ਦਾਅਵਾ ਹੈ ਕਿ ਭਾਰਤ ਵਾਪਸ ਡਿਪੋਰਟ ਕੀਤੇ ਜਾਣ 'ਤੇ ਉਸ ਨੂੰ ਸਮਾਜਿਕ ਬਦਨਾਮੀ ਅਤੇ ਜਾਨ ਨੂੰ ਖਤਰਾ ਤੱਕ ਹੋ ਸਕਦਾ ਹੈ। 53 ਸਾਲਾ ਬੇਅੰਤ ਸਿੰਘ ਨੂੰ ਸਤੰਬਰ 2022 ਦੇ ਵਿੱਚ ਆਪਣੀ ਪਤਨੀ ਬਿੰਦਰਪਾਲ ਕੌਰ ਦੇ ਕਤਲ ਵਾਸਤੇ ਇਹ ਸਜ਼ਾ ਸੁਣਾਈ ਗਈ ਸੀ, ਜਿਸ ਦੇ ਤਹਿਤ ਉਸਨੇ 10 ਸਾਲ 6 ਮਹੀਨੇ ਜੇਲ੍ਹ ਵਿੱਚ ਬਿਤਾਉਣੇ ਨੇ ਅਤੇ ਉਸ ਤੋਂ ਬਾਅਦ ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਣਾ ਹੈ। ਉੱਧਰ ਪੰਜਾਬੀਆਂ ਦੇ ਦੂਜੇ ਵੱਡੇ ਘਰ ਕੈਨੇਡਾ ਤੋਂ ਮਾਣਮੱਤੀ ਖਬਰ ਹਾਸਲ ਹੋਈ ਹੈ ਕਿ ਅਦਾਕਾਰ ਧਰਮਿੰਦਰ ਦੇ ਜੱਦੀ ਪਿੰਡ ਨਸਰਾਲੀ ਨਾਲ ਸੰਬੰਧਿਤ ਵਿਕਰਮਜੀਤ ਸਿੰਘ ਔਜਲਾ ਨਾਂ ਦੇ ਇੱਕ ਨੌਜਵਾਨ ਨੇ ਓਨਟੈਰੀਓ ਕੋਰਟ ਆਫ ਜਸਟਿਸ ਵਿੱਚ ਜੱਜ ਦੇ ਤੌਰ 'ਤੇ ਨਿਯੁਕਤੀ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਵਿਕਰਮਜੀਤ ਔਜਲਾ ਕਰਾਊਨ ਅਟਾਰਨੀ ਦੀ ਸੇਵਾ ਵੀ ਨਿਭਾ ਚੁੱਕੇ ਨੇ। ਇਸੇ ਤਰ੍ਹਾਂ ਦੀ ਪ੍ਰਾਪਤੀ ਅਮਰੀਕਾ ਦੇ ਵਿੱਚ ਸਰਦਾਰ ਅਰਮਾਨ ਸਿੰਘ ਢਿੱਲੋਂ ਨੇ ਹਾਸਲ ਕੀਤੀ ਹੈ। ਦਸਤਾਰ ਸਜਾ ਕੇ ਜਿੱਥੇ ਉਸਨੇ ਜਗਰਾਓਂ ਦੇ ਇਤਿਹਾਸਕ ਪਿੰਡ ਗਾਲਿਬ ਕਲਾਂ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ, ਆਖਰਕਾਰ ਉਸਨੇ ਅਮਰੀਕਾ ਦੀ ਪੁਲਿਸ ਵਿੱਚ ਬਤੌਰ ਉੱਚ ਅਫਸਰ ਦੇ ਤੌਰ 'ਤੇ ਆਪਣੀ ਦਸਤਾਰ ਦੇ ਨਾਲ ਹੀ ਵਰਦੀਧਾਰੀ ਸਿੱਖ ਪੁਲਿਸ ਅਫਸਰ ਦਾ ਮਾਣ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਉਸ ਨੂੰ ਅਮਰੀਕਾ ਦੇ ਵਕਾਰੀ ਪੁਲਿਸ ਵਿਭਾਗ ਐਲਮੇਡਾ ਕਾਉਂਟੀ ਸ਼ੈਰਿਫ ਵਿੱਚ ਇਹ ਅਫਸਰੀ

ਹੀ ਤਾਇਨਾਤੀ ਮਿਲੀ ਹੈ। ਤੇ ਇੱਧਰ ਨਿਊਜ਼ੀਲੈਂਡ ਵਿੱਚ ਜਨਮ, ਮੌਤ ਅਤੇ ਵਿਆਹ ਦੇ ਸਰਟੀਫਿਕੇਟ ਪ੍ਰਾਪਤ ਕਰਨ ਅਤੇ ਕੋਰੀਅਰ ਰਾਹੀਂ ਇਹਨਾਂ ਨੂੰ ਘਰ ਵਿੱਚ ਡਾਕ ਰਾਹੀਂ ਲੈਣ ਦੀਆਂ ਫੀਸਾਂ ਦੇ ਵਿੱਚ ਵੱਡਾ ਵਾਧਾ ਹੋਰ ਹੈ। ਹਾਲਾਂਕਿ ਇਹ ਵਾਧਾ ਆਉਂਦੀ 18 ਜੂਨ 2026 ਤੋਂ ਲਾਗੂ ਹੋਵੇਗਾ, ਜਿਸ ਨੂੰ ਲੈ ਕੇ ਪ੍ਰਵਾਸੀ ਭਾਈਚਾਰੇ ਕਾਫ਼ੀ ਨਾਰਾਜ਼ ਨੇ। ਸੋ ਇਸ ਨਵੇਂ ਬਦਲਾਅ ਦੇ ਤਹਿਤ ਜ਼ਿਆਦਾਤਰ ਸੇਵਾਵਾਂ ਦੀਆਂ ਕੀਮਤਾਂ ਵਿੱਚ ਲਗਭਗ 5.6% ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਨਿਊਜ਼ੀਲੈਂਡ ਵਿੱਚ ਪਹਿਲਾਂ ਹੀ ਬੁਨਿਆਦੀ ਭੋਜਨ ਦੀਆਂ ਲੋੜਾਂ ਦੀ ਮਹਿੰਗਾਈ ਨੇ ਲੋਕਾਂ ਦਾ ਲੱਕ ਭੰਨਿਆ ਹੋਇਆ ਹੈ। ਤੇ ਖ਼ਬਰ ਬਰਤਾਨੀਆ ਤੋਂ, ਜਿੱਥੇ ਕਿ ਰਿਫੋਰਮ UK ਨੇ ਖਾਸ ਤੌਰ 'ਤੇ ਉੱਤਰੀ ਇੰਗਲੈਂਡ ਅਤੇ ਮਿਡਲੈਂਡਸ ਵਿੱਚ ਲੇਬਰ ਦੇ ਪੁਰਾਣੇ ਵੋਟ ਬੈਂਕ ਵਿੱਚ ਵੱਡੀ ਸੱਟ ਮਾਰੀ ਹੈ। ਇਹਨਾਂ ਸਥਾਨਕ ਚੋਣਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਵੱਖ ਵੱਖ ਵਾਰਡਾਂ ਵਿੱਚ ਜਗਜੀਤ ਸਿੰਘ, ਹਰਦੋ ਪਰੌਲਾ, ਰਾਜੂ ਸੰਸਾਰਪੁਰੀ, ਜਸਬੀਰ ਕੌਰ ਆਨੰਦ, ਪ੍ਰਵੀਨ ਕਮਲੇਸ਼ ਆਨੰਦ, ਚਰਨਬਾਲਾ ਸ਼ਰਮਾ, ਕਮਲਪ੍ਰੀਤ ਕੌਰ, ਟੋਨੀ ਗਿੱਲ, ਗੁਰਸ਼ਰਨ ਸਿੰਘ ਮੰਡ, ਰਣਜੀਤ ਧੀਰ, ਕਨਵਲ ਕੌਰ ਬੈਂਸ ਅਤੇ ਕਰਮਚੰਦ ਮੋਹਨ ਕੌਂਸਲਰ ਚੁਣੇ ਗਏ ਨੇ। ਇਸ ਤੋਂ ਪਹਿਲਾਂ ਜਰਮਨ ਦੇ ਵਿੱਚ ਵੀ ਸਥਾਨਕ ਨਗਰ ਨਿਗਮ ਦੀਆਂ ਚੋਣਾਂ ਵਿੱਚ ਪੰਜਾਬੀ ਮੂਲ ਦੇ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ। ਅਤੇ ਉੱਧਰ ਕੈਨੇਡਾ ਤੋਂ ਖ਼ਬਰ ਹੈ ਕਿ ਹੁਣ ਉੱਥੋਂ ਦੀ ਪੁਲਿਸ ਦੀ ਭਰਤੀ ਵਾਲੇ ਪੇਪਰਾਂ ਵਿੱਚ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਕੈਨੇਡਾ ਪ੍ਰਸ਼ਾਸਨ ਕਿਰਪਾਨ ਉਤਾਰਨ ਵਾਸਤੇ ਮਜਬੂਰ ਨਹੀਂ ਕਰੇਗਾ। ਦਰਅਸਲ ਕੁਝ ਦਿਨ ਪਹਿਲਾਂ ਵਿਨੀਪੈਗ ਸ਼ਹਿਰ ਵਿੱਚ ਜਸਪਾਲ ਸਿੰਘ ਗਿੱਲ ਵਰਗੇ ਨੌਜਵਾਨਾਂ ਨੂੰ ਆਪਣੇ ਮਨਪਸੰਦ ਕਿੱਤਿਆਂ ਯਾਨੀ ਕਿ ਪੁਲਿਸ ਵਿੱਚ ਭਰਤੀ ਹੋਣ ਸਮੇਂ ਕਕਾਰ ਉਤਾਰਨ ਦੀ ਗੱਲ ਆਖੀ ਗਈ ਸੀ। ਹਾਲ ਦੀ ਘੜੀ ਨਿਯਮਾਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ। ਅਤੇ ਉੱਧਰ ਪੰਜਾਬੀਆਂ ਨਾਲ ਭਰੀ ਯਾਨੀ ਕਿ ਸਰੀ ਸ਼ਹਿਰ ਦੀ ਇੱਕ ਖ਼ਬਰ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਉੱਥੋਂ ਖ਼ਬਰ ਆ ਰਹੀ ਹੈ ਕਿ ਕ੍ਰਿਕਟ ਕੈਨੇਡਾ ਦੇ ਨਵੇਂ ਚੁਣੇ ਗਏ ਪ੍ਰਧਾਨ ਪੰਜਾਬੀ ਮੂਲ ਦੇ ਅਰਵਿੰਦਰ ਸਿੰਘ ਖੋਸਾ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਅਣਪਛਾਤੇ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਹੈ। ਇਹ ਘਟਨਾ ਅੱਜ ਤੜਕਸਾਰ 4:40 'ਤੇ ਵਾਪਰੀ, ਜਦੋਂ ਹਮਲਾਵਰਾਂ ਨੇ ਘਰ ਦੇ ਕਈ ਰਾਊਂਡ ਫਾਇਰ ਕੀਤੇ ਅਤੇ ਮੇਨ ਗੇਟ 'ਤੇ ਖਿੜਕੀਆਂ ਨੂੰ ਨੁਕਸਾਨ ਪਹੁੰਚਾਇਆ। ਇਹ ਗੱਲ ਵੱਖਰੀ ਹੈ ਕਿ ਮੌਜੂਦ ਪਰਿਵਾਰ ਦਾ ਕੋਈ ਵੀ ਮੈਂਬਰ ਜ਼ਖਮੀ ਨਹੀਂ ਹੋਇਆ ਅਤੇ ਸਾਰੇ ਸੁਰੱਖਿਅਤ ਨੇ। ਹਾਲਾਂਕਿ ਸਰੀ ਦੀ ਪੁਲਿਸ ਵੱਲੋਂ ਸ਼ੁਰੂਆਤੀ ਜਾਂਚ ਵਿੱਚ ਇਸ ਨੂੰ ਫਿਰੌਤੀ ਮੰਗਣ ਦੀਆਂ ਧਮਕੀਆਂ ਦੇ ਨਾਲ ਜੁੜਿਆ ਹੋਇਆ ਮਾਮਲਾ ਦੱਸਿਆ ਜਾਂਦਾ ਹੈ। ਅਤੇ ਖ਼ਬਰ ਲੈਂਦੇ ਪੰਜਾਬ ਤੋਂ, ਜਿੱਥੇ ਕਿ ਸਕੂਲਾਂ ਦੇ ਵਿੱਚ ਹੁਣ ਪਾਕਿਸਤਾਨ ਦੀ ਭਾਰਤ ਨਾਲ ਜੰਗ ਦੇ ਕਿੱਸੇ ਪੜ੍ਹਾਏ ਜਾਇਆ ਕਰਨਗੇ। ਯਾਦ ਕਰਾਉਣਾ ਚਾਹਾਂਗੇ ਕਿ ਭਾਰਤ ਨੇ ਪਿਛਲੇ ਸਾਲ 7 ਮਈ ਨੂੰ ਜਦੋਂ ਆਪਰੇਸ਼ਨ ਸੰਦੂਰ ਕੀਤਾ ਸੀ, ਇਸ ਹਮਲੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਇਸ ਦੇ ਮੱਦੇਨਜ਼ਰ ਪਾਕਿਸਤਾਨ ਦੇ ਪੰਜਾਬ ਵਿੱਚ ਉੱਥੋਂ ਦੀਆਂ ਪਾਠ ਪੁਸਤਕਾਂ ਦੇ ਵਿੱਚ ਹੁਣ ਇਸ ਤਰ੍ਹਾਂ ਦੇ ਕਿੱਸੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਇਆ ਕਰਨਗੇ। ਨਫ਼ਰਤ ਦਾ ਪ੍ਰਚਾਰ ਕਰਨ ਦੀ ਬਜਾਏ, ਜਿੱਥੇ ਕੁਝ ਵਰ੍ਹਿਆਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਲੇ ਦੋਵਾਂ ਪੰਜਾਬਾਂ ਨੂੰ ਆਪਸ ਵਿੱਚ ਮਿਲਾਉਣ ਦੀ ਚਰਚਾ ਹੁੰਦੀ ਰਹੀ ਹੈ, ਉੱਥੇ ਕਰਤਾਰਪੁਰ ਸਾਹਿਬ ਦੇ ਲਾਂਘੇ ਖੋਲ੍ਹਣ ਵਰਗੀਆਂ ਹੋਰ ਕਵਾਇਦਾਂ ਨੂੰ ਦੋਨਾਂ ਪਾਸਿਆਂ ਤੋਂ ਜੋੜਨ ਦੀ ਪ੍ਰਦੇਸੀ ਪੰਜਾਬੀਆਂ ਵੱਲੋਂ ਲਗਾਤਾਰ ਅਪੀਲ ਕੀਤੀ ਜਾਂਦੀ ਰਹੀ ਹੈ। ਬੁਲਟਨ ਦੇ ਆਖਰ ਵਿੱਚ ਸੁੱਖ ਆਮਦ ਹੁਣਾਂ ਦੇ ਇਸ ਖਿਆਲ ਦੇ ਨਾਲ ਦਿਓ ਆ ਗਿਆ, ਹਾਲੇ ਤੂੰ ਰੰਗ ਨਹੀਂ ਤੱਕਿਆ ਚੇਤਰ ਦੀਆਂ ਧੁੱਪਾਂ ਦਾ, ਤੈਨੂੰ ਵੀ ਮੋਹ ਆਊਗਾ ਤੂੜੀ ਦਿਆਂ ਕੁੱਪਾਂ ਦਾ, ਨਜ਼ਰਾਂ ਤੋਂ ਲਾਹ ਕੇ ਰੱਖੀਏ ਸਿਰ ਉੱਤੇ ਚੜਿਆਂ ਨੂੰ, ਬਾਹਾਂ ਦਾ ਜ਼ੋਰ ਰਕਾਨੇ ਪੁੱਛ ਲਈ ਕਦੇ ਕੜਿਆਂ ਨੂੰ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ। ਅਗਲੇ ਹਫ਼ਤੇ ਹੋਣਗੀਆਂ ਮੁਲਾਕਾਤਾਂ। ਮਿਹਰਬਾਨੀ।

0: If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
1: Terms apply. Lounge access is subject to change. See CapitalOne.com for details.
2: ਕਦੋਂ ਤੋਂ ਜੁੜੇ ਤੇ ਕਿੱਦਾਂ ਆਣਾ ਹੋਇਆ ਮੈਲਬਨ ਵਿੱਚ?
3: ਹਾਂਜੀ, ਮੈਂ ਉਦਾਂ ਪੰਜਾਬ ਤੋਂ ਹਾਂ, ਗੁਰਦਾਸਪੁਰ ਤੋਂ, ਪਿੰਡ ਸਾਡਾ ਮੀਆਂਕੋਟ ਆ, ਅਤੇ ਇੱਥੇ ਮੈਂ ਆਇਆ ਸੀਗਾ 2022 'ਚ ਅਗਸਤ ਮਹੀਨੇ, ਐਂਡ ਅਪਰੋਕਸ ਮੈਨੂੰ 3 ਜਾਂ 3.5 ਸਾਲ ਹੋ ਚੁੱਕੇ ਆ.
2: ਪਰ ਇੰਨੇ ਖੇਡ ਨੇ MMA ਕਿਉਂ?
3: ਸੋ ਦੈਟਸ ਅ ਬਿਗ ਸਟੋਰੀ, ਬਟ ਆਲ ਟੈਲ ਯੂ ਇਨ ਸ਼ੋਰਟ ਕਿ ਮੈਂ ਪਹਿਲਾਂ ਰੈਸਲਿੰਗ ਕਰਦਾ ਹੁੰਦਾ ਸੀਗਾ, ਪਹਿਲਾਂ ਮੈਂ ਦੌੜ ਵੀ ਲਾਉਂਦਾ ਸੀਗਾ, ਦੌੜ ਤੋਂ ਸਟਾਰਟ ਹੋਇਆ ਸਾਰਾ ਕੁਛ. ਮੈਂ ਪੱਠੇ ਵੱਢਣ ਜਾਂਦਾ ਹੁੰਦਾ ਸੀਗਾ ਗਾਈਆਂ ਵਾਸਤੇ, ਅਤੇ ਉੱਥੇ ਮੈਨੂੰ ਗੁਰਮੁਖ ਸਿੰਘ ਇੱਕ ਗੁਰਸਿੱਖ ਬੰਦਾ ਮਿਲਿਆ ਸੀਗਾ, ਸੋ ਭਲਵਾਨੀ ਕਰਦੇ ਸੀ, ਸੋ ਉਹਨਾਂ ਨੇ ਮੈਨੂੰ ਆਪਣੇ ਨਾਲ ਜੋੜਿਆ. ਸੋ ਮੈਂ ਆਪਣੀ ਰੈਸਲਿੰਗ ਸਟਾਰਟ ਕਰਤੀ, ਫਿਰ ਮੈਂ ਉੱਥੇ 5 ਸਾਲ ਰੈਸਲਿੰਗ ਕੀਤੀ ਉਹਨਾਂ ਨਾਲ. ਸੋ ਦੈਨ ਆਈ ਮੂਵ ਟੂ ਆਸਟ੍ਰੇਲੀਆ, ਬਟ ਮੈਂ ਉੱਥੇ MMA ਵੀ ਕੀਤੀ, ਮਤਲਬ 2 ਸਾਲ MMA ਮੈਂ ਫਾਈਟਸ ਵਗੈਰਾ ਕੀਤੀਆਂ. ਸੋ ਮੇਰਾ ਇੰਟਰਸਟ ਵੱਧਦਾ ਗਿਆ ਉਹਦੇ ਵਿੱਚ, ਕਿਉਂਕਿ ਆਪਾਂ ਥੋੜ੍ਹੀ ਉਸ ਤਰ੍ਹਾਂ ਦੀ ਫੈਮਿਲੀ 'ਚ, ਥੋੜ੍ਹਾ ਮਿਡਲ ਕਲਾਸ ਤੋਂ ਉੱਥੇ, ਥੋੜ੍ਹੀ ਮਿਹਨਤੀ ਬੰਦੇ. ਸੋ ਇੱਧਰ ਮੇਰਾ ਥੋੜ੍ਹਾ ਧਿਆਨ ਵੱਧ ਗਿਆ ਕਿ ਹਾਂ ਕੁਛ ਕਰਨਾ ਆ. ਸੋ ਸਾਡਾ ਲਾ ਲਓ ਕਿ ਇਤਿਹਾਸ ਵੀ ਇੱਦਾਂ ਦਾ ਹੀ ਹੈ ਨਾ, ਸੋ ਆਪਾਂ ਥੋੜ੍ਹੇ ਗੁਰੂ ਨਾਲ ਵੀ ਜੁੜੇ ਹਾਂ, ਸੋ ਉਹ ਚੀਜ਼ਾਂ ਬਹੁਤ ਪ੍ਰਭਾਵ ਪਾਉਂਦੀਆਂ. ਸੋ ਦੈਟਸ ਦਾ ਗੁੱਡ ਥਿੰਗ, ਮਤਲਬ ਕਿ ਮੈਂ ਉਸ ਚੀਜ਼ ਨਾਲ ਜੁੜਿਆ ਸੀ ਅਤੇ ਇਹ ਚੀਜ਼ 'ਚ ਮੈਨੂੰ ਕਾਫੀ ਫਾਇਦਾ ਮਿਲਿਆ. ਦੈਨ ਆਈ ਕਮ ਟੂ ਆਸਟ੍ਰੇਲੀਆ, ਫਿਰ ਮੈਂ ਆਪਣੀ ਸਟੱਡੀ ਵਗੈਰਾ ਕਰਦਾ ਰਿਹਾ, ਐਂਡ ਨਾਲ ਮੈਂ ਜਿੱਦਾਂ ਹੀ ਮੈਂ ਆਇਆ, ਸੋ ਬੋਬੀ ਭਾਅ ਜੀ ਉਹਨਾਂ ਨੇ, ਯਾਦਵਿੰਦਰ ਸਿੰਘ, ਇਹਨਾਂ ਨੇ ਮੈਨੂੰ ਹੈਲਪ ਕੀਤੀ ਐਬਸੋਲੂਟ MMA, ਮਤਲਬ ਕੋਲਿੰਗਵੁੱਡ ਆ, ਉੱਥੇ ਮੈਨੂੰ ਉਹਨਾਂ ਨੇ ਦੱਸਿਆ ਕਿ ਇੱਥੇ ਇੱਕ ਬਹੁਤ ਵਧੀਆ ਜਗ੍ਹਾ ਹੈ, ਉੱਥੇ ਬਹੁਤ ਵਧੀਆ ਸਿਖਾਉਂਦੇ ਆ. ਸੋ ਜਦੋਂ ਮੈਂ ਇੱਥੇ ਆਇਆ, ਸੋ ਸਾਈਮਨ ਮੇਰਾ ਹੈੱਡ ਕੋਚ ਆ, ਓਲੀਵਰ, ਸੋ ਇਹਨਾਂ ਸਾਰਿਆਂ ਨੇ ਮੇਰੀ ਬਹੁਤ ਹੈਲਪ ਕੀਤੀ ਮੈਨੂੰ ਲੈਵਲ ਤੇ ਲੈ ਕੇ ਆਉਣ ਲਈ.
2: ਜੀ, ਜਿਹੜੇ ਲੋਕ MMA ਫੋਲੋ ਨਹੀਂ ਕਰਦੇ ਉਹ ਅਕਸਰ ਇਸ ਖੇਡ ਨੂੰ ਕੁਸ਼ਤੀ ਦੇ ਨਾਲ ਜੋੜ ਦਿੰਦੇ, ਤੇ ਸਾਡੇ ਜਿਹੜੇ ਸਰੋਤੇ ਨੇ ਜਿਹੜੇ ਕਿ ਸ਼ਾਇਦ MMA ਯਾਨੀ ਕਿ ਇਸ ਮਿਕਸਡ ਮਾਰਸ਼ਲ ਆਰਟਸ ਦੇ ਖੇਡ ਦੇ ਨਾਲ ਉਹਨੇ ਵਾਕਫ ਨਾ ਹੋਣ, ਉਹਨਾਂ ਦੇ ਲਈ ਇੱਕ ਵਾਰ ਦੱਸ ਦਿਓ ਕਿ ਕਿੰਨਾ ਕੁ ਅੱਡ ਹੈ ਕੁਸ਼ਤੀ ਤੋਂ, ਕਿਸ ਤਰ੍ਹਾਂ ਦਾ ਖੇਡ ਹੁੰਦਾ?
3: ਦੈਟਸ ਪ੍ਰੀਟੀ ਡਿਫਰੈਂਟ. ਜਿਹੜੀ ਰੈਸਲਿੰਗ ਆ ਉਹ ਕੁਸ਼ਤੀ ਆ, ਉਹ ਇੱਕ ਜਿੱਦਾਂ ਸਾਡੀ ਪੰਜਾਬ ਦੀ ਕੁਸ਼ਤੀ ਉਹ ਡਿਫਰੈਂਟ ਆ, ਉਹ ਆਪਾਂ ਮਰਦ 'ਚ ਕਰਦੇ ਹਾਂ ਜਿੱਦਾਂ ਖੁੱਲ੍ਹੀ ਕੁਸ਼ਤੀ ਹੈ ਨਾ, ਉਹ ਡਿਫਰੈਂਟ ਆ. ਬਟ MMA ਜਿਹੜੀ ਆ ਉਹਦੇ ਵਿੱਚ ਉਹ ਤਾਂ ਘੰਟਾ ਘੰਟਾ ਚੱਲੀ ਜਾਂਦੀ ਹੈ, ਕਈ ਦੋ ਦੋ ਘੰਟੇ ਲੜੀ ਜਾਂਦੇ ਹੈ ਨਾ, ਉਹਦੇ ਵਿੱਚ ਤਾਂ ਆਪਾਂ ਪਿੱਠ ਲਵਾਉਣੀ ਹੁੰਦੀ ਹੈ ਜਾਂ ਆਈ ਡੋਂਟ ਨੋ ਦ ਰੂਲਸ, ਬਟ ਜਿਹੜੀ MMA ਆ ਉਹ ਦੈਟਸ ਅ ਡਿਫਰੈਂਟ ਥਿੰਗ. ਇਹਦੇ ਵਿੱਚ ਇਹ ਹੈ ਕਿ ਕੋਂਬੈਟ ਸਪੋਰਟ ਆ, ਇੱਕ ਬਰੂਟਲ ਸਪੋਰਟ ਆ, ਸੋ ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਹਰ ਇੱਕ ਗੇਮ ਦੀ ਨੌਲੇਜ ਹੋਣੀ ਚਾਹੀਦੀ ਆ, ਨੋਟ ਇਕੱਲੀ ਰੈਸਲਿੰਗ. ਰੈਸਲਿੰਗ ਬੇਸ ਆ, ਬਟ ਸਟ੍ਰਾਈਕਿੰਗ ਵੀ ਬੇਸ ਆ, ਮਾਉਥਾਈ ਵੀ ਬੇਸ ਆ, ਜਜੁਸੂ ਵੀ ਬੇਸ ਆ. ਜੇ ਤੁਸੀਂ ਗਰਾਊਂਡ 'ਚ ਚੱਲ, ਤੁਹਾਨੂੰ ਗ੍ਰੈਪਲਿੰਗ ਹੋਣੀ ਚਾਹੀਦੀ ਆ, ਜੇ ਤੁਸੀਂ ਖੜ੍ਹੇ ਹੋ ਤੁਹਾਨੂੰ ਸਟੈਂਡਿੰਗ ਆਉਣੀ ਚਾਹੀਦੀ ਆ, ਤੁਹਾਨੂੰ ਹੈਵੀ ਸਟ੍ਰਾਈਕਸ ਕਰਨੀਆਂ ਆਉਣੀ ਚਾਹੀਦੀ, ਆਪਣੇ ਆਪ ਨੂੰ ਡਿਫੈਂਡ ਕਰਨਾ ਆਉਣਾ ਚਾਹੀਦਾ. ਸੋ ਇਹ ਮਿਕਸ ਆ ਹਰ ਇੱਕ ਚੀਜ਼ ਦਾ, ਮਤਲਬ ਬੋਕਸਿੰਗ, ਰੈਸਲਿੰਗ, ਜਜੁਸੂ, ਮਾਉਥਾਈ, ਹੋਰ ਵੀ ਕਈ ਗੇਮਸ ਆ, ਕਰਾਂਟੇ, ਇਹ ਸਾਰਿਆਂ ਦਾ ਮਿਕਸ ਆ. ਸੋ ਉਹ ਚੀਜ਼ਾਂ ਸਿੱਖ ਕੇ, ਉਹ ਸਾਰੀਆਂ ਚੀਜ਼ਾਂ ਸਿੱਖ ਕੇ, ਫਿਰ ਬੰਦਾ ਮਤਲਬ ਕਿ ਆਪਣੇ ਆਪ ਨੂੰ ਰੀਪ੍ਰਜੈਂਟ ਕਰਦਾ ਕਿ ਹਾਂ ਆਪਣੇ ਨਵੇਂ ਸਕਿੱਲਸ ਬਣਾਉਂਦਾ ਆ. ਸੋ ਯਾ, ਦੈਟਸ ਅ ਡਿਫਰੈਂਟ ਗੇਮ.
2: ਤੇ ਇਹਦੇ 'ਚ ਸੱਟਾਂ ਵੀ ਫਿਰ ਅਸਲੀ ਲੱਗਦੀਆਂ, ਤੇ ਸੱਟ ਮਾਰਨ ਲਈ ਤੇ ਸੱਟ ਖਾਣ ਲਈ ਜਿਗਰਾ ਚਾਹੀਦਾ, ਟ੍ਰੇਨਿੰਗ ਲੱਗਦੀ ਹੈ, ਤੇ ਆਪਣੀ ਉਸ ਟ੍ਰੇਨਿੰਗ ਬਾਰੇ ਜੇ ਤੁਸੀਂ ਥੋੜ੍ਹਾ ਜਿਹਾ ਦੱਸਣਾ ਹੋਵੇ ਕਿ ਕਿੱਦਾਂ ਦਾ ਰੂਟੀਨ ਹੈ ਤੁਹਾਡਾ?
3: ਕੋਈ ਵੀ ਚੀਜ਼ ਆ ਤਿਆਗ ਆ, ਸੋ ਜਿਹੜੀ ਖੇਡ ਆ ਉਹ ਬਹੁਤ ਵੱਡਾ ਤਿਆਗ ਆ, ਸੋ ਨਾਲੇ ਇਹੋ ਜਿਹੀ ਗੇਮ, ਸੋ ਇਹਦੇ ਵਿੱਚ ਤੁਹਾਨੂੰ ਮਿਹਨਤ ਦੀ ਲੋੜ ਆ, ਮਤਲਬ ਬਹੁਤ ਜ਼ਿਆਦਾ ਮਿਹਨਤ. ਇਹ ਨਹੀਂ ਕਿ ਮਤਲਬ ਰਨਿੰਗ ਲਾ ਲਈ ਜਾਂ ਥੋੜ੍ਹੀ ਚੀਜ਼ਾਂ ਕਲਾਸਾਂ ਲਾ ਲਿਆ ਨਾ. ਹੁਣ ਕਈ ਕਹਿੰਦੇ ਕਿ ਯਾਰ ਐਵੇਂ ਲੜੀ ਜਾਂਦੇ, ਸੋ ਇਹ ਨਹੀਂ ਆ, ਇਹਦੀ ਸਟੱਡੀ ਆ. ਸੋ ਵਾਂਸ ਯੂ, ਮਤਲਬ ਤੁਹਾਡੇ ਸਾਹਮਣੇ ਓਪੋਨੈਂਟ ਖੜ੍ਹਾ ਹੁੰਦਾ ਆ, ਸੋ ਯੂ ਹੈਵ ਟੂ ਰੀਡ ਹਿਮ, ਉਹਨੇ ਕੀ ਮੂਵ ਕਰਨਾ ਆ ਉਹ ਤੁਹਾਨੂੰ ਰੀਡ ਕਰਨਾ ਆਉਣਾ ਚਾਹੀਦਾ ਆ. ਨਹੀਂ ਰੀਡ ਕੀਤਾ, ਸਮਟਾਈਮ ਆਈ ਗੋ ਸਪਾਰਿੰਗ ਵਿਦ 80 kg ਮੈਨ ਐਂਡ ਨਵਾਂ ਨਵਾਂ ਸੀ ਉਦੋਂ, ਅਤੇ ਮੇਰਾ ਹੱਥ ਥੋੜ੍ਹਾ ਥੱਲੇ ਸੀਗਾ, ਸੋ ਹੀ ਕਿਕਡ ਮੀ ਹੇਅਰ, ਅਤੇ ਮੇਰਾ ਅੰਦਰ ਪੂਰਾ ਚਬਾਲਾ ਬਾੜ ਗਿਆ ਸੀਗਾ. ਸੋ ਮੈਂ ਉੱਥੋਂ ਚੀਜ਼ ਸਿੱਖੀ ਕਿ ਉਹ ਪੜ੍ਹਨਾ ਸੌਖਾ ਆ, ਸੋ ਪੜ੍ਹਨਾ ਪੈਣਾ ਆ. ਸੋ ਇਹਦੀ ਮਿਹਨਤ ਬਹੁਤ ਆ, ਸੋ ਮੈਂ ਵੀਕ 'ਚ 5 ਦਿਨ ਟ੍ਰੇਨਿੰਗ ਕਰਦਾ, ਬਟ ਮੈਨੂੰ ਜ਼ਿਆਦਾ ਕਰਨੀ ਚਾਹੀਦੀ ਆ. ਸੋ ਮੈਂ 5 ਦਿਨ ਕਰਦਾ ਉੱਦਾਂ, ਜਿਹੜੇ ਫੁੱਲ ਟਾਈਮ ਆ, ਜਿੱਦਾਂ ਹੁਣ ਮੈਂ ਫੁੱਲ ਟਾਈਮ ਕਰਦਾ ਹਾਂ, ਸੋ 6 ਦਿਨ ਜਾਂ 7 ਦਿਨ ਵੀ ਹੋ ਜਾਂਦੇ ਆ. ਸੋ 5 ਦਿਨ ਸਵੇਰੇ ਮੈਂ ਕਰਦਾ ਹਾਂ 2-2.5 ਘੰਟੇ, ਉਹ ਹੁੰਦੀ ਆ ਟੈਕਨੀਕਲੀ, ਜਿਹੜਾ ਟੈਕਨੀਕਲ ਸਪਾਰ ਹੋ ਗਿਆ ਉਹਦੇ ਵਿੱਚ ਵੀ ਡਿਫਰੈਂਟ ਆ. ਜਿੱਦਾਂ ਹੁਣ ਮੈਂ ਪ੍ਰੋ ਟੀਮ 'ਚ ਕਰਦਾ ਹਾਂ, ਉਹਦੇ ਵਿੱਚ ਪਹਿਲਾਂ ਸਾਨੂੰ ਸਪਾਰਿੰਗ

0: ਸੌਰੀ ਸਟੈਂਡਿੰਗ ਗੇਮ ਸਿਖਾਉਂਦੇ ਆ, ਫਿਰ ਰੈਸਲਿੰਗ ਸਿਖਾਉਂਦੇ ਆ, ਫਿਰ ਗ੍ਰੈਪਲਿੰਗ ਸਿਖਾਉਂਦੇ ਆ, ਉਹ 2-2.5 ਘੰਟੇ ਕਲਾਸ ਚੱਲ ਜਾਂਦੀ ਆ। ਫਿਰ ਦੈਨ ਆਈ ਗੋ ਟੂ ਵਰਕ, ਆਫਟਰ ਦੈਟ ਆਈ ਗੋ ਟੂ ਜਿਮ। ਫਿਰ ਉਹ ਤੁਹਾਡਾ ਵੱਖਰਾ ਹੈ, ਮਤਲਬ ਇੱਕ ਹੋ ਗਈ ਨਾ ਟੈਕਨੀਕਲ ਚੀਜ਼, ਉਹ ਤਾਂ ਤੁਸੀਂ ਸਿੱਖ ਰਹੇ ਹੋ, ਫਾਈਟ ਸਿੱਖ ਰਹੇ ਹੋ, ਬਟ ਜਿਹੜੇ ਆਪਣਾ ਰਿਕਵਰੀ ਕਰਨੀ, ਆਪਣਾ ਸਟਰੈਂਥ ਵਧਾਉਣੀ, ਉਹ ਚੀਜ਼ਾਂ ਤੁਸੀਂ ਵੱਖਰੀਆਂ, ਉਹ ਤਾਂ ਅਸੀਂ ਪਾਰਟ ਟਾਈਮ ਕਰਨੀਆਂ। ਸੋ ਮਿਹਨਤ ਬਹੁਤ।
1: ਤੇ ਲੋਕ ਵਿਦੇਸ਼ ਪ੍ਰਵਾਸ ਕਰਦੇ ਨੇ ਸ਼ਾਂਤੀ ਦੇ ਲਈ, ਕਮਾਈ ਦੇ ਲਈ, ਇੱਕ ਬਿਹਤਰ ਜੀਵਨ ਦੇ ਲਈ, ਤੇ ਤੁਸੀਂ ਆਸਟ੍ਰੇਲੀਆ ਇੱਥੇ ਆ ਕੇ ਮਤਲਬ ਫਾਈਟ ਕਰ ਰਹੇ ਹੋ, ਇੱਕ ਪੇਸ਼ੇਵਰ ਫਾਈਟਰ ਬਣ ਚੁੱਕੇ ਹੋ, ਕਿ ਤੁਹਾਡੇ ਪਰਿਵਾਰ ਨੇ ਤੁਹਾਡੀ ਫਾਈਟਸ ਦੇਖੀਆਂ, ਤੇ ਉਹਨਾਂ ਦਾ ਕਿੱਦਾਂ ਦਾ ਰਿਐਕਸ਼ਨ ਹੈ? ਉਹਨਾਂ ਨੇ ਕਦੀ ਕਿਹਾ ਨਹੀਂ ਕਿ ਬੇਟਾ ਹੋਰ ਕੋਈ ਪੇਸ਼ਾ ਵੇਖ ਲੈ, ਕਿਉਂਕਿ ਕਈ ਵਾਰ ਇਸ ਤਰ੍ਹਾਂ ਦੀਆਂ ਖੇਡਾਂ ਨੂੰ ਸੀਰੀਅਸਲੀ ਨਹੀਂ ਲੈਂਦੇ ਸਾਡੇ ਭਾਈਚਾਰੇ ਵਿੱਚ?
0: ਮੈਂ ਸੁਣਿਆ ਬਹੁਤ ਆ, ਬਟ ਮੇਰੀ ਫੈਮਿਲੀ ਨੇ ਮੈਨੂੰ ਕਦੇ ਇੱਦਾਂ ਨਹੀਂ, ਹਾਂ ਮੇਰੇ ਰਿਸ਼ਤੇਦਾਰਾਂ ਨੇ ਬਹੁਤ ਕਿਹਾ ਆ ਕਿ ਭਾਜੀ ਆ ਕੀ ਕੰਮ ਕਰੀ ਜਾਂਦੇ, ਕਮਾਓ ਪਿਓ, ਇਹਨਾਂ ਰੋਟੀ ਨਹੀਂ ਚੱਲਣੀ। ਬਟ ਕਈ ਵਾਰੀ ਰੱਬ ਨੇ ਤੁਹਾਡੇ ਵਾਸਤੇ ਕੁਝ ਹੋਰ ਸੋਚਿਆ ਹੁੰਦਾ, ਤੇ ਜਦੋਂ ਤੁਸੀਂ ਆਪਣੀ ਇੱਕ ਚੀਜ਼ ਤੇ ਖੜੇ ਰਹਿੰਦੇ ਹੋ, ਯੂ ਡੋਂਟ ਲਿਸਨ ਟੂ ਐਨੀ ਵਨ, ਜੋ ਤੁਹਾਨੂੰ ਯਕੀਨ ਹੈ ਕਿ ਹਾਂ ਉੱਥੇ ਉਹ ਚੀਜ਼ ਪਈ ਆ ਤੇ ਮੈਂ ਤੁਰੂੰਗਾ ਤੇ ਮੈਂ ਲੈ ਲੂੰਗਾ। ਸੋ ਦੈਟਸ ਵੋਟ ਆਈ ਥਿੰਕ ਆਈ ਨੀਡ ਟੂ ਟੈਲ ਪੀਪਲ, ਕਿ ਜੇ ਤੁਹਾਨੂੰ ਕਿਸੇ ਚੀਜ਼ 'ਤੇ ਵਿਸ਼ਵਾਸ ਹੀ ਹੈ ਨਾ ਕਿ ਤੁਸੀਂ ਕਰ ਸਕਦੇ ਹੋ, ਸੋ ਫਿਰ ਤੁਹਾਨੂੰ ਕੋਈ ਵੀ ਆ ਕਹਿ ਦੇ ਕਿ ਨਹੀਂ, ਈਵਨ ਯੂਅਰ ਪੇਰੈਂਟਸ, ਯੂ ਹੈਵ ਟੂ ਡੂ ਇਟ। ਜਦੋਂ ਤੁਸੀਂ ਉਹ ਮੁਕਾਮ 'ਤੇ ਪਹੁੰਚੋਗੇ, ਦੇ ਵਿਲ ਐਪਰੀਸ਼ੀਏਟ ਯੂ। ਐਂਡ ਮੈਨੂੰ ਮੇਰੇ ਘਰਦਿਆਂ ਨੇ ਕਦੀ ਪਰਸਨਲੀ ਕੁਛ ਨਹੀਂ ਕਿਹਾ, ਮੰਮੀ ਥੋੜ੍ਹਾ ਕਰ ਜਾਂਦੇ ਸੀ ਕਿ ਹਾਂ ਪੁੱਤ ਚੋਕ ਲਾ ਦਿਆ ਕਰ, ਮਾਰਨਾ ਨਹੀਂ ਜ਼ਿਆਦਾ। ਮੈਂ ਠੀਕ ਹੈ, ਅਤੇ ਹੌਲੀ ਹੌਲੀ ਉਹਨਾਂ ਨੂੰ ਥੋੜ੍ਹੀ ਸਮਝ ਲੱਗਣ ਲੱਗ ਪਈ ਕਿ ਹਾਂ ਠੀਕ ਹੈ ਚਲੋ। ਬਟ ਮੈਨੂੰ ਘਰਦਿਆਂ ਨੇ ਕਦੀ, ਮਤਲਬ ਮੇਰੀ ਸਪੋਰਟ ਕੀਤੀ ਹੈ ਹਮੇਸ਼ਾ, ਬਟ ਮੈਨੂੰ ਕਦੀ ਮਤਲਬ ਮਨਾ ਨਹੀਂ ਕੀਤਾ। ਸੋ ਯੈ, ਮੈਨੂੰ ਮੈਂ ਕਦੀ ਫੇਸ ਨਹੀਂ ਕੀਤਾ।
1: ਤੁਸੀਂ ਇੱਥੇ ਵੀ ਖੇਡ ਚੁੱਕੇ ਹੋ ਆਸਟ੍ਰੇਲੀਆ ਵਿੱਚ, ਭਾਰਤ ਵਿੱਚ ਵੀ ਖੇਡ ਚੁੱਕੇ ਹੋ, ਪੰਜਾਬ ਵਿੱਚ ਤਾਂ ਤੁਸੀਂ ਰੈਸਲਿੰਗ ਵਗੈਰਾ ਵੀ ਕਰਦੇ ਰਹੇ ਹੋ, ਤੇ ਦੋਹਾਂ ਦੇਸ਼ਾਂ ਵਿੱਚ ਇੱਕ ਐਥਲੀਟ ਨੂੰ ਲੈ ਕੇ, ਇੱਕ ਫਾਈਟਰ ਨੂੰ ਲੈ ਕੇ ਜਿਹੜਾ ਰਵੱਈਆ, ਜਿਹੜਾ ਇਨਵਾਇਰਮੈਂਟ ਹੈ, ਕਿੰਨਾ ਕੁ ਵੱਖਰਾ?
0: ਹਾਂਜੀ, ਮੈਂ ਝੂਠ ਨਹੀਂ ਬੋਲੂੰਗਾ, ਮਤਲਬ ਜੋ ਮੇਰੇ ਨਾਲ ਹੋਇਆ ਆਲ ਟੈਲ ਦੈਟ, ਮੈਨੂੰ ਉੱਥੇ ਕੁਝ ਨਹੀਂ ਮਿਲਿਆ। ਸੋ ਉੱਥੇ ਮੈਂ ਮਿਹਨਤ ਕੀਤੀ ਬਹੁਤ ਜ਼ਿਆਦਾ, ਉੱਥੇ ਮੈਨੂੰ ਮਿਲਿਆ ਲੋਕਾਂ ਤੋਂ, ਮਤਲਬ ਕਿ ਜਿੱਦਾਂ ਜਿਹੜੇ ਪ੍ਰੋਫੈਸ਼ਨਲੀ ਵਾਕਈ ਕਰਦੇ ਸੀ, ਉਹਨਾਂ ਨੇ ਮੈਨੂੰ ਬਹੁਤ ਕੁਛ ਸਿਖਾਇਆ, ਉਹਨਾਂ ਨੇ ਮੈਨੂੰ ਬਹੁਤ ਹੈਲਪ ਕੀਤੀ। ਬਟ ਉੱਥੇ ਜੇ ਕਹੋ ਕਿ ਤੁਹਾਨੂੰ ਕਿਤੇ ਉੱਚੇ ਲੈਵਲ 'ਤੇ ਲੈ ਕੇ ਜਾਣ, ਦੈਟਸ ਹਾਰਡ, ਮਤਲਬ ਉੱਥੇ ਤੁਹਾਨੂੰ ਪੈਸਾ ਦੇ ਕੇ ਕਈ ਵਾਰੀ ਜਾਣਾ ਪੈਂਦਾ, ਐਂਡ ਪੈਸਾ ਦੇ ਕੇ ਤੁਸੀਂ ਆਪਣਾ ਸਕਿੱਲ ਵਿਖਾਉਂਦੇ ਹੋ, ਦੈਟਸ ਬੈਡ। ਬਟ ਇੱਥੇ ਆ ਕੇ ਮੈਂ ਉੱਥੇ 5-6 ਸਾਲ ਕੀਤੀ ਹੈ ਗੇਮ, ਬਟ ਆਈ ਡਿਡਨਟ ਫੀਲ ਦੈਟ ਮਚ, ਜਿੰਨਾ ਮੈਨੂੰ ਚਾਹੀਦਾ ਸੀਗਾ ਉਨਾ ਮੈਨੂੰ ਮਿਲਿਆ ਨਹੀਂ। ਬਟ ਇੱਥੇ ਮੈਂ 4 ਸਾਲ ਵਿੱਚ ਆ ਕੇ ਮਤਲਬ ਬਹੁਤ ਕੁਛ ਅਰਨ ਕਰ ਲਿਆ ਹੈ ਨਾ, ਅਤੇ ਮੈਂ ਏਸ਼ੀਆ ਦਾ ਨੰਬਰ 2 ਬੈਂਟਮ ਵੇਟ ਚੈਂਪੀਅਨ ਬਣ ਚੁੱਕਿਆ। ਹੁਣ ਮੇਰਾ ਪੂਰਾ ਆਈ ਥਿੰਕ ਆਸਟ੍ਰੇਲੀਆ ਨਿਊਜ਼ੀਲੈਂਡ ਵਿੱਚੋਂ, ਸੋ ਆਈ ਜਸਟ ਲੀਵ ਦੈਟ ਬਿਕੋਜ਼ ਹੁਣ ਮੈਂ ਪ੍ਰੋ ਸਟਾਰਟ ਕਰਨੀ ਆ। ਸੋ ਆਲਸੋ ਮਤਲਬ ਜੀ ਮੈਲਬਰਨ ਤੋਂ ਕੋਈ ਮੈਨੂੰ ਦੇਖ ਰਿਹਾ, ਅਤੇ ਆਮ ਫਾਈਟਿੰਗ ਔਨ 30th ਆਫ ਮਈ ਔਨ ਹੈਕਸ ਇਨ ਮੈਲਬਰਨ ਪਵੇਲੀਅਨ, ਐਂਡ ਇਟਸ ਮਾਈ ਪ੍ਰੋ ਡੈਬਿਊ, ਐਂਡ ਯੂ ਗਾਈਸ ਕਮ ਦੇਅਰ ਐਂਡ ਸਪੋਰਟ ਮੀ।
1: ਇਹ ਜੀ, ਹੁਣ MMA ਦਾ ਲੇਕਿਨ ਰੁਝਾਨ ਪਿਛਲੇ ਸਾਲਾਂ ਨਾਲੋਂ ਥੋੜ੍ਹਾ ਜਿਹਾ ਵੱਧ ਗਿਆ, ਤੁਹਾਡੀ ਸੋਸ਼ਲ ਮੀਡੀਆ ਉੱਤੇ ਚੰਗੀ ਫੋਲੋਇੰਗ ਵੀ ਹੈ, ਤੇ ਬਹੁਤ ਸਾਰੇ ਨੌਜਵਾਨ ਤੁਹਾਡੇ ਮੈਚ ਦੇਖਦੇ ਨੇ। ਐਸੇ ਲੋਕ ਜੋ MMA ਖੇਡਣਾ ਚਾਹੁੰਦੇ ਨੇ ਜਾਂ ਥੋੜੀ ਕਿਉਰਿਓਸਿਟੀ ਹੈ ਇਸ ਖੇਡ ਵੱਲ, ਪਰ ਥੋੜਾ ਡਰਦੇ ਨੇ ਕਿਉਂਕਿ ਰੈਲੇਟਿਵਲੀ ਨਵਾਂ ਖੇਡ ਹੈ ਤੇ ਲੋਕਾਂ ਨੂੰ ਸ਼ਾਇਦ ਬਹੁਤ ਜ਼ਿਆਦਾ ਨਹੀਂ ਵੀ ਪਤਾ। ਆਪਣੇ ਭਾਈਚਾਰੇ ਤੋਂ ਬਹੁਤੇ ਲੋਕ ਨਹੀਂ ਇਸ ਖੇਡ ਵਿੱਚ ਜੁੜੇ ਹੋਏ, ਪਰ ਜੇ ਕੋਈ ਸੁਣ ਰਿਹਾ ਹੋਵੇ ਤੇ ਉਹ ਇਸ ਖੇਡ ਨਾਲ ਜੁੜਨਾ ਚਾਹੁੰਦਾ ਹੋਵੇ, ਖੇਡਣਾ ਚਾਹੁੰਦਾ ਹੋਵੇ, ਉਹਨਾਂ ਲੋਕਾਂ ਲਈ ਜੇ ਕੋਈ ਤੁਹਾਡਾ ਸੁਝਾਅ ਹੋਵੇ?
0: ਜੇ ਤੁਸੀਂ ਆਸਟ੍ਰੇਲੀਆ ਦੀ ਕੰਟਰੀ 'ਚ ਹੋ, ਮੈਨੂੰ ਨਹੀਂ ਲੱਗਦਾ ਕਿ ਜੇ ਤੁਹਾਡੇ ਦਿਮਾਗ 'ਚ ਹੈਗੀ ਕਿ ਮਾਂ 'ਚ ਟਰਾਈ ਕਰਨੀ ਆ ਤੇ ਤੁਹਾਨੂੰ ਕੋਈ ਚੀਜ਼ ਰੋਕਦੀ ਹੋਵੇ, ਦੇਰ ਇਜ਼ ਨੋ ਪੁਆਇੰਟ ਆਫ ਦੈਟ। ਮੈਂ ਖੁਦ ਸਵੇਰੇ ਕੰਮ ਕਰਦਾ, ਸੋਰੀ ਸਵੇਰੇ ਟ੍ਰੇਨਿੰਗ ਕਰਦਾ, ਫਿਰ ਕੰਮ 'ਤੇ ਜਾਂਦਾ, ਫਿਰ ਮੈਂ ਜਿਮ 'ਤੇ ਜਾਂਦਾ। ਸੋ ਇਹ ਇੱਕ ਡੈਡੀਕੇਸ਼ਨ ਆ, ਇੱਕ ਜਿੱਦਾਂ ਮੈਂ ਤੁਹਾਨੂੰ ਕਿਹਾ ਤਪ ਆ। ਸੋ ਜੇ ਤੁਸੀਂ ਕੁਛ ਕਰਨਾ ਚਾਹੁੰਦੇ ਹੋ, ਸੋ ਡੋਂਟ ਡੂ ਇਟ ਫੋਰ ਲਾਈਕ ਪ੍ਰੋਫੈਸ਼ਨਲੀ, ਜਸਟ ਗਿਵ ਇਟ ਅ ਟਰਾਈ। ਸੋ ਸਾਡਾ ਤਾਂ ਹੈ ਹੀ, ਆਪਾਂ ਦੇ ਪਿੱਛੋਂ ਹੀ ਆਹੀ ਚੀਜ਼ ਕਰਦੇ ਆਏ ਹਾਂ, ਹੈ ਨਾ। ਸੋ ਇਹ ਚੀਜ਼ਾਂ ਸਾਂਭਣੀਆਂ ਪੈਣੀਆਂ, ਇਹ ਚੀਜ਼ਾਂ ਮੇਰੇ ਕਹਿਣ ਦਾ ਮਤਲਬ ਜੇ ਤੁਸੀਂ ਆਪਣਾ ਕਲਚਰ ਸਾਂਭਣਾ ਹੈ ਨਾ, ਤਾਂ ਫਿਰ ਆਹ ਵੀ ਚੀਜ਼ਾਂ ਸਾਂਭਣੀਆਂ ਪੈਣੀਆਂ, ਕਿਉਂਕਿ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਦੱਸ ਗਏ ਨੇ ਕਿ ਮਤਲਬ ਸ਼ਸਤਰ ਵੀ ਚਲਾਉਣੇ ਪੈਣੇ ਆ ਅਤੇ ਪੂਜਾ ਪਾਠ ਵੀ ਕਰਨਾ ਪੈਣਾ, ਹੈ ਨਾ। ਸੋ ਮੀਰੀ ਪੀਰੀ ਦਾ ਉਹਨਾਂ ਨੇ ਚਲਾਇਆ, ਅਤੇ ਉਹ ਚੀਜ਼ ਫਿਰ ਇੱਦਾਂ ਹੀ ਸਾਂਭਣੀ ਪੈਣੀ, ਤੁਹਾਨੂੰ ਫਿਜ਼ੀਕਲੀ ਵੀ ਕਰਨਾ ਪੈਣਾ ਅਤੇ ਤੁਹਾਨੂੰ ਉੱਦਾਂ ਵੀ ਅੰਦਰੋਂ ਵੀ ਜੁੜਨਾ ਪੈਣਾ। ਸੋ ਇਹ ਚੀਜ਼ ਇੱਦਾਂ ਹੈ ਕਿ ਜੇ ਤੁਸੀਂ ਕਿਰਪਾਨ ਚੁੱਕਣੀ ਆ ਤਾਂ ਉਹਦੇ ਵਾਸਤੇ ਤੁਹਾਨੂੰ ਤਾਕਤ ਵੀ ਚਾਹੀਦੀ ਹੈ, ਇੱਦਾਂ ਹੀ ਜਾ ਕੇ ਤੁਸੀਂ ਕਿਰਪਾਨ ਨਹੀਂ ਹਿਲਾ ਸਕਦੇ, ਹੈ ਨਾ। ਸੋ ਮੇਨ ਮੈਂ ਬਹੁਤ ਪਿੱਛੇ ਤੁਰ ਗਿਆ, ਬਟ ਦਾ ਥਿੰਗ ਇਜ਼ ਕਿ ਆਓ ਆਪਣੇ ਆਪ ਨੂੰ ਥੋੜ੍ਹਾ ਮਤਲਬ ਕਿ ਥੋੜ੍ਹਾ ਡਿਫਰੈਂਟ ਕਰੋ, ਇਹਦਾ ਬਹੁਤ ਕੌਨਫੀਡੈਂਸ ਦਊਗਾ, ਇੱਕ ਵੱਖਰੀ ਪਹਿਚਾਣ ਦਊਗਾ।
1: ਤਾਂ ਤੁਸੀਂ ਤਾਕਤ ਬਾਰੇ ਗੱਲ ਕੀਤੀ, ਤੇ ਤੁਹਾਡੇ ਨਜ਼ਰੀਏ ਵਿੱਚ ਤਾਕਤ ਕੀ ਹੈ? ਅਸਲੀ ਸੂਰਮਾ ਤੁਹਾਡੀ ਨਿਗਾਹ ਵਿੱਚ ਅਸਲੀ ਸੂਰਮਾ ਕੌਣ ਹੈ?
0: ਕਈਆਂ ਨੂੰ

0: ਮਜ਼ਾ ਆਊਗਾ ਕਈਆਂ ਨੂੰ ਨਹੀਂ, ਬਟ ਬੀ ਏ ਗੁੱਡ ਹਿਊਮਨ ਐਂਡ ਆਪਣੇ ਹਿਸਟਰੀ ਨਾਲ ਜੁੜੇ ਰਹੋ, ਮਤਲਬ ਕਿ ਆਪਣੇ ਪਾਠ ਪੂਜਾ ਨਾ ਛੱਡੋ. ਸਮ ਪੀਪਲ ਵਾਟ ਇਜ਼ ਸੇਇੰਗ, ਬਟ ਦੈਟਸ ਦ ਸਟ੍ਰੈਂਥ. ਮਤਲਬ ਆਪਣੇ ਪਿਛੋਕੜ ਨਾਲ ਜੁੜੇ ਰਹੋ, ਜਿੰਨਾ ਤੁਸੀਂ ਆਪਣੇ ਪਿਛ, ਕਿਉਂਕਿ ਸਾਡਾ, ਮੈਂ ਤਾਂ ਆਪਣੇ ਪਿਛੋਕੜ ਨਾਲ ਹੀ ਜੁੜਾਂਗਾ ਕਿਉਂਕਿ ਮੈਨੂੰ ਉਹਦੇ ਬਾਰੇ ਗਿਆਨ ਹੈ. ਅਤੇ ਉਹ ਜਦੋਂ ਮੈਂ ਉਹਨਾਂ ਚੀਜ਼ਾਂ ਨੂੰ ਸੁਣਦਾ ਹਾਂ, ਉਹਨਾਂ ਚੀਜ਼ਾਂ ਬਾਰੇ ਪੜ੍ਹਦਾ ਹਾਂ, ਜਦੋਂ ਉਹਨਾਂ ਬਾਰੇ ਮੈਂ ਮਤਲਬ ਕਿ ਪਾਠ ਕਰਦਾ ਹਾਂ, ਤਾਂ ਉਹ ਚੀਜ਼ ਮੈਨੂੰ ਉਹਨਾਂ ਸੂਰਮਿਆਂ ਬਾਰੇ ਮੈਂ ਪੜ੍ਹਦਾ ਹਾਂ. ਸੋ ਦੈਟਸ ਦ ਸਟ੍ਰੈਂਥ. ਜਦੋਂ ਮੈਂ ਉਹਨਾਂ ਨੂੰ ਸੁਣਦਾ ਤਾਂ ਮੈਂ ਕਹਿੰਦਾ ਯਾਰ ਕਿੱਦਾਂ, ਮਤਲਬ ਇਹ ਕਿੱਦਾਂ ਕਰ ਲਿਆ ਇਹਨਾਂ ਨੇ, ਹੈ ਨਾ. ਉਹ ਵੀ ਮਤਲਬ ਕਿ ਚਲੋ ਉਹ ਬਹੁਤ ਸੁੱਚੇ ਗੁਰਮੁਖ ਬੰਦੇ ਸੀਗੇ, ਆਪਾਂ ਉਹਨਾਂ ਅੜ ਗਿਆ ਉਹਨੂੰ, ਬਟ ਕਰ ਬਣ ਵੀ ਸਕਦੇ ਆ. ਬਟ ਨੋ, ਮੈਂ ਤਾਂ ਹਜੇ ਤਾਂ ਨਹੀਂ ਬਣ ਪਾਇਆ, ਬਟ ਆਈ ਟਰਾਈ. ਬਟ ਦੈਟਸ ਦ ਸਟ੍ਰੈਂਥ. ਮੈਂ ਜਦੋਂ ਵੀ ਫਾਈਟ ਕਰਨ ਜਾਂਦਾ ਤਾਂ ਮੇਰੇ ਪਾਠ ਚੱਲਦਾ ਰਹਿੰਦਾ, ਮਤਲਬ ਸੂਰਮਿਆਂ ਦੀਆਂ ਗਾਥਾਂ ਚੱਲਦੀਆਂ ਰਹਿੰਦੀਆਂ, ਕਵਿਸ਼ਰੀ ਚੱਲਦੀ ਰਹਿੰਦੀ ਆ. ਤਾਂ ਉਹ ਸੁਣ ਕੇ ਮੈਨੂੰ ਬਹੁਤ ਰਿਲੈਕਸ ਹੁੰਦਾ. ਡਜ਼ਨਟ ਮੈਟਰ ਕਿ ਮੈਂ ਉੱਥੇ ਜਦੋਂ ਆਪਾਂ ਰਿੰਗ 'ਚ ਜਾਂਦੇ ਹਾਂ ਨਾ, ਉਹ ਸਭ ਚੀਜ਼ਾਂ ਭੁੱਲ ਜਾਂਦੀਆਂ ਨੇ, ਬਟ ਉਹ ਇੱਕ ਅੰਦਰ ਦਿਮਾਗ ਚੱਲਦੀ ਰਹਿੰਦੀ ਹੈ ਕਿ ਹਾਂ ਤੂੰ ਸਹੀ ਆ, ਤੂੰ ਆਪਣੇ ਮਤਲਬ ਯੂ ਡੂਇੰਗ ਸਮਥਿੰਗ ਫੋਰ ਗੁੱਡ. ਸੋ ਇਹ ਇੱਕ ਮੇਰੀ ਸਟਰੈਂਥ ਹੈ ਕਿ ਹਾਂ ਜਦੋਂ ਵੀ ਮੈਂ ਮਤਲਬ ਉਹ ਚੀਜ਼ਾਂ ਨਾਲ, ਆਪਣੇ ਸੂਰਮਿਆਂ ਨਾਲ, ਆਪਣੇ ਪੁਰਾਣੇ ਪਿਛੋਕੜ ਨਾਲ ਜੁੜਿਆ ਰਹਿਣਾ, ਉਹ ਮੈਨੂੰ ਇੱਕ ਬਹੁਤ ਹੀ ਤਕੜੀ ਸਟਰੈਂਥ ਦਿੰਦੇ ਆ
1: ਜੀ. ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ. ਬਹੁਤ ਬਹੁਤ ਸ਼ੁਕਰੀਆ ਆਪਣਾ ਸਮਾਂ ਕੱਢ ਕੇ ਅੱਜ ਤੁਸੀਂ ਸਾਡੇ ਨਾਲ ਗੱਲ ਕੀਤੀ, ਤੇ ਆਉਣ ਵਾਲੀਆਂ ਖੇਡਾਂ ਲਈ ਵੀ ਸਾਡੇ ਵੱਲੋਂ ਸ਼ੁਭਕਾਮਨਾਵਾਂ. ਜੀ ਹਾਂ ਦੋਸਤੋ, ਇਹ ਸਨ ਅਜੇ ਦੀਪ ਸਿੰਘ ਜੀ, ਜੋ ਕਿ MMA ਮਿਕਸਡ ਮਾਰਸ਼ਲ ਆਰਟਸ ਦੇ ਇੱਕ ਬਹੁਤ ਵੱਡੇ ਫਾਈਟਰ ਨੇ ਤੇ ਹੁਣ ਪ੍ਰੋ ਲੀਗ ਵਿੱਚ ਐਂਟਰ ਕਰਨ ਜਾ ਰਹੇ ਨੇ. ਤੇ ਇਹਨਾਂ ਦੇ ਨਾਲ ਹੋਈ ਸਾਡੀ ਗੱਲਬਾਤ ਤੁਹਾਨੂੰ ਕਿੱਦਾਂ ਦੀ ਲੱਗੀ? 0433977670 4347997 ਉੱਤੇ SMS ਕਰਕੇ ਜ਼ਰੂਰ ਦੱਸਣਾ. ਇਸ ਤੋਂ ਇਲਾਵਾ SBS ਪੰਜਾਬੀ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ਪੇਜਸ ਉੱਤੇ ਜਾ ਕੇ ਤੁਸੀਂ ਇਹਨਾਂ ਦੇ ਨਾਲ ਹੋਈ ਸਾਡੀ ਗੱਲਬਾਤ ਦੀ ਵੀਡੀਓ ਦੇਖ ਸਕਦੇ ਹੋ ਜਾਂ ਫਿਰ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ. ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ.
2: ਸਤਿ ਸ੍ਰੀ ਅਕਾਲ ਜੀ. ਲਿਖਿਆ ਗਿਆ ਹੁਣ ਪੰਜਾਬੀ ਆ ਗਿਆ, ਹੁਣ ਛੇਤੀ ਨਹੀਂ ਜਾਂਦੇ ਇੱਥੇ.

0: ਹੁਣ ਵੇਲਾ ਹੋ ਗਿਆ ਜੀ ਇੱਕ ਹੋਰ ਵਕਫਾ ਲੈਣ ਦਾ। ਬ੍ਰੇਕ ਤੋਂ ਬਾਅਦ ਸੁਣਾਵਾਂਗੇ ਲਹਿੰਦੇ ਪੰਜਾਬ ਦਾ ਹਾਲ। ਬਣੇ ਰਹੋ SBS ਪੰਜਾਬੀ ਦੇ ਨਾਲ।
1: Oye tú. Sí, tú. ¿Quieres ahorrar $1,000? Pues cámbiate a Spectrum y ahorra $1,000. Garantizado. Solo ten 4 líneas de Spectrum Mobile y te damos internet con fibra óptica gratis para siempre. Sí, internet gratis para siempre. Y ahorra $1,000 garantizados en tu primer año. O cubrimos la diferencia. Visita spectrum.com/gratis para siempre para más información. Spectrum Internet funciona con fibra óptica y se conecta mediante líneas coaxiales. Se aplican restricciones.
2: If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
3: Terms apply. Lounge access is subject to change. See CapitalOne.com for details.
4: ਕਿਸੇ ਵੀ ਮੋਬਾਈਲ ਡਿਵਾਈਸ ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ sps.com.au/punjabi ਤੇ ਜਾਓ ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ।
5: Los huevos son una buena forma de empezar el día. Para tener los mejores días, empieza con Eggland's Best. Comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Visita egglandsbest.com para descubrir recetas deliciosas. Eggland's Best. Mejor sabor, mejor nutrición. Mejores huevos.
0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, ਪੰਜਾਬੀ ਜਿਹੜੀ ਭਾਸ਼ਾ ਹੈ ਨਾ, ਉਹ ਸਿਰਫ ਇੱਕ ਭਾਸ਼ਾ ਹੀ ਨਹੀਂ ਹੈ, ਇਹਦੇ ਵਿੱਚ ਸਾਡੇ ਗ੍ਰੰਥ ਵੀ ਲਿਖੇ ਹੋਏ ਨੇ, ਇਹ ਸਾਡੇ ਸੱਭਿਆਚਾਰ ਦੇ ਨਾਲ ਵੀ ਜੁੜੀ ਹੋਈ ਹੈ। ਇਸ ਭਾਸ਼ਾ ਦੇ ਅਜਿਹੇ ਕਿੰਨੇ ਸਫ਼ੇ ਨੇ ਜੋ ਅੱਜ ਦੇ ਮਾਡਰਨ ਸਮੇਂ ਵਿੱਚ ਵਿਸਰਜੇ ਗਏ ਨੇ। ਇਹਨਾਂ ਭੁੱਲਿਆਂ ਵਿਸਰਿਆਂ ਸਫ਼ਿਆਂ ਨੂੰ ਇੱਕ ਵਾਰ ਫਿਰ ਤੋਂ ਖੋਲ੍ਹਣ ਦੀ SBS ਪੰਜਾਬੀ ਦੀ ਇੱਕ ਮੁਹਿੰਮ ਹੈ ਜੀ, ਜਿਹਨੂੰ ਲੈ ਕੇ ਆ ਰਹੇ ਨੇ ਲਹਿੰਦੇ ਪੰਜਾਬ ਦੇ ਸਾਡੇ ਸਾਥੀ। ਅਤੇ ਇਸ ਮੁਹਿੰਮ ਦਾ ਨਾਮ ਹੈ ਅਖਾਣ ਕਹਾਣੀ, ਜਿਹਦੇ ਵਿੱਚ ਅਸੀਂ ਪੁਰਾਣੇ ਅਖਾਣਾਂ ਦੇ ਬਾਰੇ ਗੱਲ ਕਰਾਂਗੇ, ਉਹਨਾਂ ਦਾ ਓਰਿਜਿਨ, ਉਹਨਾਂ ਦੀ ਹਿਸਟਰੀ ਜਾਣਾਂਗੇ। ਆਓ ਫਿਰ ਰੁੱਖ ਕਰਦੇ ਹਾਂ ਜੀ ਲਹਿੰਦੇ ਪੰਜਾਬ ਦਾ।
6: SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਮੈਂ ਮਸੂਦ ਮੱਲੀ ਹਾਜ਼ਰ ਹਾਂ, ਔਰ ਬੜੇ ਮਨ ਦੇ ਨਾਲ, ਬੜੇ ਚਾਅ ਦੇ ਨਾਲ, ਬੜੀ ਖੁਸ਼ੀ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹ ਰਿਹਾ ਕਿ SBS ਪੰਜਾਬੀ ਦੀ ਕੋਸ਼ਿਸ਼ ਰਹੀ ਹੈ ਕਿ ਤੁਹਾਡੇ ਵਾਸਤੇ ਕੁਛ ਨਵੇਂ ਤੋਂ ਨਵਾਂ ਐਸਾ ਜਿਹੜਾ ਪੰਜਾਬੀ ਬੋਲੀ ਦਾ ਸ਼ਿੰਗਾਰ ਹੋਵੇ, ਸੁਹੱਪਣ ਹੋਵੇ, ਉਹ ਲੈ ਕੇ ਆਈਏ। ਅਤੇ ਅੱਜ ਤੋਂ ਇੱਕ ਨਵਾਂ ਜਿਹੜਾ ਸੈਗਮੈਂਟ ਹੈ ਸਾਡਾ, ਅਖਾਣ ਕਹਾਣੀ। ਅਸਲ ਦੇ ਵਿੱਚ ਅਖਾਣ ਜਿਹੜੇ ਸੀਨਾ ਬਸੀਨਾ ਸਾਡੀਆਂ ਮਾਵਾਂ, ਸਾਡੀਆਂ ਨਾਨੀਆਂ, ਸਾਡੀਆਂ ਦਾਦੀਆਂ, ਸਾਡੇ ਬਜ਼ੁਰਗ ਰਾਤ ਨੂੰ ਕਹਾਣੀਆਂ ਦੇ ਰੂਪ ਦੇ ਵਿੱਚ ਵੀ ਦੱਸਦੀਆਂ ਸਨ। ਸਿਆਣੇ ਲੋਕ ਨੇ ਜਿਹੜੇ ਉਹ ਗੱਲਬਾਤ ਕਰਦੇ ਸਨ, ਅਤੇ ਮੌਕੇ ਮਹਿਲ ਮੁਤਾਬਕ ਉਹ ਕੋਈ ਨਾ ਕੋਈ ਅਖਾਣ ਕਹਿੰਦੇ ਸਨ। ਉੱਥੇ ਬੜਾ ਕੋਈ ਹੱਕ 'ਤੇ ਵੀ ਡਟਿਆ ਹੁੰਦਾ ਸੀ ਅਖਾਣ ਸੁਣ ਕੇ, ਕਈ ਵਾਰਾਂ ਉਹ ਮੱਠਾ ਪੈ ਜਾਂਦਾ ਸੀ, ਕਈ ਵਾਰਾਂ ਬਿਲਕੁਲ ਬੁਝਿਆ ਹੁੰਦਾ ਸੀ, ਅਤੇ ਅਖਾਣ ਆ ਜਿਹੜਾ ਉਹਨੂੰ ਜਗਾ ਦਿੰਦਾ ਸੀਗਾ। ਸੋ ਇਹ ਸੈਗਮੈਂਟ ਆ ਜਿਹੜਾ, ਇਹ ਅਖਾਣ ਕਹਾਣੀ, ਇਹ ਅਸੀਂ ਹਰ ਵੀਕ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ। ਅਤੇ ਵੱਡੀ ਗੱਲ ਇਹ ਹੈ ਕਿ ਲਹਿੰਦੇ ਪੰਜਾਬ 'ਚ ਅਖਾਣਾਂ ਦੇ ਉੱਤੇ ਸਭ ਤੋਂ ਬਹੁਤਾ ਕੰਮ ਜਿਹੜਾ ਕੀਤਾ ਹੈ, ਜਿਸ ਹਸਤੀ ਨੇ ਕੀਤਾ ਹੈ, ਪਹਿਲਾਂ ਤਾਂ ਮੈਂ ਇਹ ਦੱਸ ਦੇਵਾਂ ਕਿ

0: advertising.
1: Ready to order?
2: Yes. We're earning unlimited 3% cash back on dining and entertainment with a Capital One Saver Card. So, let's just get one of everything.
1: Everything?
3: Fire everything! The Capital One Saver Card is at table 27 and they're earning unlimited 3% cash back.
4: Yes, Chef!
2: This is so nice.
3: Had a feeling you'd want 3% cash back on dessert.
2: Ooh, tiramisu!
3: Earn unlimited 3% cash back on dining and entertainment with the Capital One Saver Card. Capital One, what's in your wallet?
5: Terms apply. See CapitalOne.com for details.
6: ਆਪਣੀ ਇੱਕ ਖੋਜ ਪਰਖ ਇਹ ਨਰੋਇਆ ਕੰਮ ਆ ਜਿਹੜਾ ਉਹਨੂੰ ਤੁਹਾਡੇ ਸਾਹਮਣੇ ਲੈ ਕੇ ਆਇਆ ਕਰਨਗੇ। ਇਸ ਮੁਲਾਕਾਤ ਦਾ ਇੱਕ ਬਹਾਨਾ ਬਣਿਆ ਕਰੇਗਾ। ਮੈਂ ਉਹਨਾਂ ਨੂੰ ਆਪ ਦੇ ਰੂਬਰੂ ਹਰ ਹਫ਼ਤੇ ਕਰਿਆ ਕਰਾਂਗੇ ਅਤੇ ਐਕਸਾਈਟਮੈਂਟ ਨੂੰ ਮੁਕਾਉਂਦੇ ਹਾਂ। ਅਹਿਸਾਨ ਬਾਜਵਾ ਸਾਹਿਬ ਜੀ ਆਇਆਂ ਨੂੰ ਕਹਿੰਦੇ ਹਾਂ ਵੈਲਕਮ ਟੂ SBS ਪੰਜਾਬੀ, ਸਵਾਗਤ ਹੈ ਆਪ ਜੀ ਦਾ।
7: ਜੀ ਜਿਉਂਦੇ ਵਾਸਤੇ ਰਹੋ ਜੀ। ਪੂਰੀ ਦੁਨੀਆਂ ਦੇ ਸਮੋਹ ਪੰਜਾਬੀਆਂ ਨੂੰ ਮੇਰੇ ਵੱਲੋਂ ਸਲਾਮਾਂ ਲੈਕਮ, ਸਤਿ ਸ੍ਰੀ ਅਕਾਲ ਤੇ ਨਮਸਕਾਰ।
6: ਅਹਿਸਾਨ ਬਾਜਵਾ ਸਾਹਿਬ, ਕਿੱਦਾਂ ਮਹਿਸੂਸ ਹੋ ਰਿਹਾ ਅੱਜ SBS ਪੰਜਾਬੀ ਦੇ ਸਭ ਦਰਸ਼ਕਾਂ ਸਰੋਤਿਆਂ ਦੇ ਰੂਬਰੂ ਹੋ ਕੇ?
7: SBS ਪੰਜਾਬੀ, ਪੰਜਾਬੀ ਮੇਰੀ ਮਾਂ, ਪੰਜਾਬੀ ਮੇਰੀ ਸੰਝਾਣ, ਪੰਜਾਬੀ ਮੇਰੀ ਦਾਦੀ, ਪੰਜਾਬੀ ਮੇਰਾ ਪਿਓ, ਮੈਂ ਪੰਜਾਬੀ, ਮੈਂ ਤੇ ਮੇਰੇ ਤੇ ਅੰਗ ਅੰਗ ਵਿੱਚ ਲੂਣ ਲੂਣ ਵਿੱਚ ਪੰਜਾਬੀ ਰਚੀ ਹੋਈ ਹੈ ਤੇ ਬੜਾ ਹੀ ਸੋਹਣਾ ਲੱਗ ਰਿਹਾ, ਸਿਰਾ ਲੱਗ ਰਿਹਾ ਜਿਵੇਂ ਮੇਰੀ ਕੋਈ ਖੁਸ਼ੀ ਹੋਈ ਸ਼ੈ ਲੱਭ ਗਈ।
6: ਹਾਏ ਹਾਏ ਹਾਏ, ਤੁਸੀਂ ਸਾਡਾ ਮਾਣ ਵਧਾਤਾ। SBS ਪੰਜਾਬੀ ਨੂੰ ਵੀ ਮਾਣ ਹੈ ਉਹਨਾਂ ਪੰਜਾਬੀਆਂ ਦੇ ਉੱਤੇ ਜਿਨ੍ਹਾਂ ਨੇ ਜਿੰਨੀ ਵੀ ਉਹਨਾਂ ਕੋਲ ਗੁੰਜਾਇਸ਼ ਹੋਈ, ਵਕਤ ਹੋਇਆ, ਵਸੀਲੇ ਹੋਏ, ਉਹਨਾਂ 'ਚ ਰਹਿ ਕੇ ਕੰਮ ਕੀਤਾ। ਤੁਹਾਡਾ ਕੰਮ ਬਹੁਤ ਵੱਡਾ ਹੈ, ਇਹ ਸਲਾਹਣਯੋਗ ਹੈ, ਸਲੂਟ ਪੇਸ਼ ਕਰਨੇ ਆ। ਤੇ ਸਰੋਤਿਓ, ਅਸੀਂ ਹਰ ਹਫ਼ਤੇ ਜਦੋਂ ਬਾਜਵਾ ਸਾਹਿਬ ਨੂੰ ਲੈ ਕੇ ਆਪ ਸਭ ਦੇ ਰੂਬਰੂ ਹੋਇਆ ਕਰਾਂਗੇ। ਅਖਾਣ ਕਹਾਣੀ 'ਚ ਮੈਂ ਇੱਕ ਅਖਾਣ ਬਾਜਵਾ ਸਾਹਿਬ ਦੇ ਸਾਹਮਣੇ ਧਰਦਿਆਂ ਕਰਾਂਗਾ, ਫਿਰ ਉਸ ਅਖਾਣ ਦਾ ਜਿਹੜਾ ਉਹ ਕਹਿ ਲਵੋ ਕਿ ਸਾਰੀ ਖਿੱਦੋ ਫਰੋਲ ਕੇ ਬਾਜਵਾ ਸਾਹਿਬ ਤੁਹਾਡੇ ਸਾਹਮਣੇ ਰੱਖਿਆ ਕਰਾਂਗੇ। ਤੇ ਮੇਰਾ ਖਿਆਲ ਹੈ ਕਿ ਬਾਜਵਾ ਸਾਹਿਬ ਫਿਰ ਤੁਹਾਡਾ ਕਹਿ ਲਵੋ ਕਿ ਜਾਣ ਪਛਾਣ, ਦੁਆ ਸਲਾਮ, ਰੂਬਰੂ ਤੇ ਅਸੀਂ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਕਰ ਹੀ ਦਿੱਤਾ ਤੁਹਾਨੂੰ, ਤੇ ਕੰਮ ਵਾਲੇ ਪਾਸੇ ਚੱਲੀਏ ਜੇ ਇਜਾਜ਼ਤ ਹੋਵੇ ਤੁਹਾਡੀ।
7: ਬਿਸਮਿਲ੍ਲਾ ਜੀ, ਖੈਰ ਹੋਵੇ। ਕੰਮ ਤੇ ਵੇਖੋ ਜੀ, ਕੰਮ ਤੋਂ ਬਗੈਰ ਹੋਰ ਕਿਹੜੀ ਗੱਲ ਹੈ ਜੀ।
6: ਅੱਛਾ ਬਾਜਵਾ ਸਾਹਿਬ, ਜਕੜਿਆ ਹੁੰਦਾ ਬੰਦਾ, ਕੁਛ ਲੋਕ ਆਜ਼ਾਦ ਹੁੰਦੇ ਨੇ ਆਜ਼ਾਦੀ ਚ ਤੇ ਜਕੜੇ ਹੋਣ ਦੇ ਵਿੱਚ ਕੈਦ ਚ, ਇਹ ਫਰਕ ਹੁੰਦਾ ਆ। ਸਿਆਣੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਇਸ ਸੰਬੰਧ ਚ। ਇੱਕ ਅਖਾਣ ਹੈ, ਆਪਣੀ ਨੀਂਦਰ ਸੌਵਣ, ਆਪਣੀ ਨੀਂਦਰ ਜਾਗਣ ਚੰਗਾ। ਆਪਣੀ ਨੀਂਦਰ ਸੌਵਣ, ਆਪਣੀ ਨੀਂਦਰ ਜਾਗਣ ਚੰਗਾ, ਇਹਦਾ ਜ਼ਰਾ ਨਤਾਰਾ ਤੇ ਕਰਕੇ ਦੱਸਿਆ ਜੀ ਅੱਜ।
7: ਹਾਂਜੀ, ਗੱਲ ਇਹ ਹੈ ਜੀ ਆਪਣਾ ਮੱਲੀ ਸਾਹਿਬ, ਇਹਦਾ ਜਿਹੜਾ ਨਤਾਰਾ ਜਨਾਬ ਇਹ ਹੈ ਕਿ ਵੇਖੋ ਨਾ, ਇਨਸਾਨ ਜਿਹੜਾ ਜੰਮਦਾ, ਚਿੜੀ ਚਿੜੀ ਜਨੌਰ ਪੱਖੂ ਸਾਰੇ
6: ਜੀ,
7: ਉਹ ਸਾਰੇ ਹੀ ਲੋੜਦੇ ਨੇ ਕਿ ਅਸੀਂ ਆਜ਼ਾਦੀ ਦੇ ਵਿੱਚ ਆਪਣਾ ਸਾਹ ਲੈ ਕੇ ਤੇ ਵਧੀਏ ਫੁੱਲੀਏ
6: ਜੀ।
7: ਤੇ ਉਹ ਬੰਦਾ ਬੜਾ ਹੀ ਉੱਚ ਭਾਗੀ ਤੇ ਉੱਚ ਬਖਤੀ ਹੁੰਦਾ ਹੈ ਕਿ ਜਿਹਨੂੰ ਆਜ਼ਾਦੀ ਨਾਲ ਹਰ ਕਿਸੇ ਵੀ ਜਗ੍ਹਾ ਦੇ ਉੱਤੇ ਰਹਿਣ ਨਸੀਬ ਹੋਵੇ, ਉਹਦੀ ਸੋਚ ਤੇ ਕੋਈ ਪਾਬੰਦੀ ਨਾ ਹੋਵੇ, ਉਹਦੀ ਤਾਲੀਮ ਤੇ ਕੋਈ ਪਾਬੰਦੀ ਨਾ ਹੋਵੇ, ਉਹਨੂੰ ਸੱਚੀ ਤੇ ਹੱਕੀ ਗੱਲ ਪਰੇ ਪੰਚਾਇਤ ਚ ਕਰਨ ਦਾ ਉਹਦੇ ਕੋਲ ਅਧਿਕਾਰ ਹੋਵੇ,
6: ਠੀਕ ਹੈ।
7: ਤੇ ਅਗਰ ਇਹੋ ਜਿਹੀ ਬੱਸੋਂ ਜਿਹੜੀ ਹੈ ਇਹ ਨਸੀਬ ਹੋਵੇ, ਜਿਸ ਤਰ੍ਹਾਂ ਇਸ ਖਾਨ ਚ ਆਖਿਆ ਕਿ ਆਪਣੀ ਨੀਂਦਰ ਸੌਣ, ਵੇਖੋ ਨਾ ਜਦੋਂ ਤੁਸੀਂ ਚਾਹੋ ਉਸ ਵੇਲੇ ਸੌ ਜਾਓ, ਜਦੋਂ ਤੁਸੀਂ ਚਾਹੋ ਆਪਣੀ ਮਰਜ਼ੀ ਨਾਲ ਜਾਗ ਪੋ, ਤੁਹਾਡੇ ਉੱਤੇ ਕਿਸੇ ਦੀ ਬਾਂਧ ਨਾ ਹੋਵੇ, ਕਿਸੇ ਦਾ ਮਤਲਬ ਹੈ ਕਿ ਇਹ ਨਾ ਹੋਏ ਕਿ ਤੂੰ ਮੇਰੀ ਮਰਜ਼ੀ ਨਾਲ ਚੱਲਣਾ, ਕਿਉਂਕਿ ਜਦੋਂ ਬੰਦੇ ਦੀ ਮਰਜ਼ੀ ਆਜ਼ਾਦ ਹੁੰਦੀ ਹੈ ਉਸ ਵੇਲੇ ਹੀ ਉਹ ਬੰਦਾ ਆਜ਼ਾਦ ਹੁੰਦਾ ਹੈ, ਔਰ ਉਸ ਕੌਮ ਨੂੰ ਆਜ਼ਾਦ ਕੌਮ ਆਖਿਆ ਜਾ ਸਕਦਾ। ਜਿਹੜੇ ਮੁਲਕ ਦੇ ਵਿੱਚ, ਜਿਹੜੀ ਵਸੋਂ ਦੇ ਵਿੱਚ ਤੁਹਾਡੀਆਂ ਸੋਚਾਂ ਤੇ, ਤੁਹਾਡੇ ਤੁਰਨ ਫਿਰਨ ਤੇ, ਤੁਹਾਡੇ ਬੋਲਣ ਤੇ, ਤੁਹਾਡੇ ਕੰਮ ਕਾਰ ਕਰਨ ਤੇ, ਤੁਹਾਡੇ ਬਿਆਨ ਦੇਣ ਤੇ ਬਾਂਧਾਂ ਲੱਗੀਆਂ ਹੋਣ, ਉਹਨੂੰ ਅਸੀਂ ਗੁਲਾਮ ਵਸੋਂ ਤੇ ਕਹਿ ਸਕਦੇ ਹਾਂ, ਆਜ਼ਾਦ ਵਸੋਂ ਨਹੀਂ ਕਹਿ ਸਕਦੇ।
6: ਬਿਲਕੁਲ ਠੀਕ।
7: ਤੇ ਇਹੋ ਹੀ ਸੁਝਾਅ ਇਸ ਅਖਾਣ ਚ ਦੱਸਿਆ ਗਿਆ ਕਿ ਮੁਕੱਦਰਾਂ ਵਾਲੇ ਉਹ ਲੋਕ ਨੇ, ਉੱਚ ਭਾਗੀ ਉਹ ਲੋਕ ਨੇ ਜਿਨ੍ਹਾਂ ਨੂੰ ਆਪਣੀ ਨੀਂਦਰ ਸੌਣਾ ਨਸੀਬ ਹੁੰਦਾ ਹੈ, ਆਪਣੀ ਨੀਂਦਰ ਜਾਗਣਾ ਨਸੀਬ ਹੁੰਦਾ ਹੈ, ਉਹਨਾਂ ਤੇ ਕੋਈ ਜਬਰ ਦੇ ਹੈਂਜੀ ਕੋਈ ਪਹਿਰੇ ਨਹੀਂ ਹੁੰਦੇ, ਔਰ ਉਹ ਸੱਚੀ ਮੁੱਚੀ ਜਿਵੇਂ ਪੱਖੂ ਆਪਣੀ ਮਰਜ਼ੀ ਨਾਲ ਫੁਰਲ ਕਰਕੇ ਅਡਾਰੀ ਮਾਰ ਜਾਂਦੇ ਨੇ, ਉਂਝ ਹੀ ਅਡਾਰੀ ਮਾਰਨ ਦਾ ਉਹਨਾਂ ਕੋਲ ਅਖਤਿਆਰ ਹੁੰਦਾ ਹੈ, ਔਰ ਉਹ ਇਹੋ ਜਿਹੀਆਂ ਵਸੋਂ ਜਿਹੜੀਆਂ ਨੇ ਨਾ ਜੀ, ਉਹੋ ਹੀ ਤਰੱਕੀ ਕਰਦੀਆਂ ਨੇ, ਉਹੋ ਹੀ ਮੁਲਕ ਤਰੱਕੀ ਕਰਦੇ ਨੇ ਜਿੱਥੇ ਇਨਸਾਨ ਦੇਹਨੀ ਤੌਰ ਤੇ ਆਜ਼ਾਦ ਹੋਏਗਾ। ਉਹ ਜਦੋਂ ਵੇਖੋ ਨਾ ਜੀ, ਜਿਹੜੇ ਬੰਦੇ ਨੂੰ ਇਹ ਡਰੇ, ਇਹ ਡਬਕਾ ਕਿ ਮੈਂ ਆਹ ਗੱਲ ਕੀਤੀ ਕਿਤੇ ਟੀਵੀ ਤੇ ਰੇਡੀਓ ਤੇ, ਮੈਂ ਮੇਰੇ ਤੇ ਕਿਤੇ ਪਰਚਾ ਨਾ ਹੋ ਜਾਏ, ਮੈਨੂੰ ਕੋਈ ਫੜਨ ਵਾਲੇ ਨਾ ਆ ਜਾਣ, ਤੇ ਉਹਦੀ ਆਜ਼ਾਦੀ

0: ਉਹਦੀ ਸੋਚ, ਉਹਦਾ ਇਲਮ ਤੇ ਉਹਦਾ ਦਾਨਿਸ਼ ਗਹਿਣੇ ਪੈ ਜਾਂਦੀ ਹੈ। ਜਿਹੜਿਆਂ ਮੁਲਕਾਂ ਚ ਇਹ ਹੁੰਦੀ ਹੈ ਉਹ ਬਦ ਨਸੀਬ ਲੋਕ ਹੁੰਦੇ ਨੇ, ਔਰ ਉਹ ਆਜ਼ਾਦੀ ਦੇ ਨਾਮ ਨਹਾਦ ਐਂਜੀ ਜਿਹਨੂੰ ਸੋ ਕਾਲਡ ਅਸੀਂ ਅੰਗਰੇਜ਼ੀ ਚਾਹੁੰਦੇ ਹਾਂ ਉਹਦੇ ਵਿੱਚ ਉਹ ਗੁਲਾਮੀ ਹੰਢਾ ਰਹੇ ਹੁੰਦੇ।
1: ਬਿਲਕੁਲ ਠੀਕ
0: ਤੋ
1: ਹੈ।
0: ਇਹ ਅਖਾਣ ਦੇ ਵੇਖੋ ਨਾ, ਇਹ ਅਖਾਣ ਸਾਡੇ ਜਿਹੜੇ ਨੇ ਇਹ ਤੁਸੀਂ ਸਮਝ ਲਓ ਇਲਮ ਤੇ ਦਾਨਿਸ਼ ਦੀ ਉਹ ਮੋਹਰ ਹੁੰਦੀ ਕਿ ਜਦੋਂ ਬੰਦਾ ਕੋਈ ਗੱਲ ਕਰਦਾ ਹੋਇਆ ਦੋ ਬੰਦਿਆਂ ਦੇ ਦਰਮਿਆਨ ਜਦੋਂ ਕੋਈ ਗੱਲ ਚੱਲ ਰਹੀ ਹੁੰਦੀ ਏ ਉਹ ਆਪਣੀਆਂ ਦਲੀਲਾਂ ਦਿੰਦਾ, ਉਹ ਆਪਣੀਆਂ ਦਲੀਲਾਂ ਦਿੰਦਾ, ਉਹ ਦਲੀਲਾਂ ਦਿੰਦਿਆਂ ਦਿੰਦਿਆਂ ਜਦੋਂ ਬੰਦਾ ਫਿਰ ਦੂਜੇ ਨੂੰ ਹੈਰਾਨ ਲਈ ਫਿਰ ਜਦੋਂ ਇਹ ਅਖਾਣ ਬੋਲਦਾ ਤੇ ਮੋਹਰ ਲਾ ਦਿੰਦਾ, ਸਰਟੀਫਾਈ ਕਰ ਦਿੰਦਾ। ਹਾਂਜੀ, ਔਰ ਅਖਾਣ ਦੀ ਇਹੋ ਹੀ ਸਿਫਤ ਹੁੰਦੀ ਏ ਕਿ ਜਦੋਂ ਇਹ ਅਖਾਣ ਬੋਲਿਆ ਜਾਂਦਾ ਤੇ ਅਗਲਾ ਜਿਹੜਾ ਉਹਦੇ ਉਸ ਖਿਆਲ ਦੀ ਉਹਦੇ ਉਸ ਆਈਡੀਏ ਦੀ ਜਿਹੜਾ ਮੁਖਾਲਫਤ ਕਰਨ ਵਾਲਾ ਬੰਦਾ ਉਹ ਬੋਲਣ ਜੋਗਾ ਨਹੀਂ ਰਹਿ ਜਾਂਦਾ।
1: ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅਹਿਸਾਨ ਬਾਜਵਾ ਜੀ, ਬਹੁਤ ਬਹੁਤ ਮਿਹਰਬਾਨੀ, ਸਾਡੇ ਕੋਲ ਸਮਾਂ ਜਿਹੜਾ ਉਹਨੂੰ ਵੀ ਅਸੀਂ ਮੁੱਖ ਰੱਖਿਆ ਕਰਾਂਗੇ ਅੱਜ ਦੇ ਇਸ ਅਖਾਣ ਵਾਸਤੇ, ਇਸ ਹਾਜ਼ਰੀ ਵਾਸਤੇ, ਇਸ ਮੁਲਾਕਾਤ ਲਈ। ਮੈਂ ਔਰ SBS ਪੰਜਾਬੀ ਦੇ ਸਭ ਸੁਣਨ ਵਾਲੇ ਤੁਹਾਡੇ ਬਹੁਤ ਧੰਨਵਾਦੀ ਹਾਂ
0: ਜੀ। ਮੈਂ ਵੀ ਬੜਾ ਧੰਨਵਾਦੀ ਹਾਂ ਜੀ SBS ਦੇ ਪੰਜਾਬੀ ਦੇ ਸਰੋਤਿਆਂ ਦਾ। ਜਿਉਂਦੇ ਵਾਸਤੇ ਰਹੋ। ਖੈਰ, ਅੱਜ ਪਹਿਲੇ ਦਿਨ ਉਹਨਾਂ ਨਾਲ ਜਾਣ ਪਛਾਣ ਤੇ ਸਿੰਘ ਸਿਆਣ ਹੋਈ ਤੇ ਅੱਲਾ ਚਾਹੇ ਤੇ ਸਿਲਸਿਲਾ ਬੜਾ ਸੋਹਣੇ ਤਰੀਕੇ ਨਾਲ ਚੱਲਦਾ ਰਹੇ,
1: ਰੱਬ ਨੇ ਚਾਹਿਆ। ਬਹੁਤ ਬਹੁਤ ਧੰਨਵਾਦ ਤੁਹਾਡਾ ਅਹਿਸਾਨ ਬਾਜਵਾ ਸਾਹਿਬ। ਔਰ ਆਪਣੇ ਸਰੋਤਿਆਂ ਕੋਲ ਵੀ ਅਸੀਂ ਇਜਾਜ਼ਤ ਮੰਗਦੇ ਹਾਂ, ਆਉਂਦੀ ਵਾਰ ਆਉਂਦੀ ਮੁਲਾਕਾਤ ਕਿਸੇ ਨਵੇਂ ਅਖਾਣ ਦੀ ਨਵੀਂ ਕਹਾਣੀ ਦੇ ਨਾਲ ਅਹਿਸਾਨ ਬਾਜਵਾ ਸਾਹਿਬ ਔਰ ਮਸੂਦ ਮੱਲੀ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਣਗੇ। ਫਿਰ ਮਿਲਾਂਗੇ, ਉਦੋਂ ਤੱਕ ਲਈ ਆਪਣਾ ਖਿਆਲ ਰੱਖਣਾ।
2: ਸਾਡਾ ਅੱਜ ਦਾ ਸਾਥ ਵੀ ਬਸ ਇੱਥੇ ਤੱਕ ਦਾ ਸੀ ਦੋਸਤੋ। ਹੁਣ ਮੈਨੂੰ ਸ਼ਾਇਨਾ ਕਾਲਰਾ ਨੂੰ ਦਓ ਇਜਾਜ਼ਤ। ਆਪਣਾ ਰੱਖੋ ਖਿਆਲ ਤੇ ਹਮੇਸ਼ਾ ਵਾਂਗ ਸੁਣਦੇ ਰਹੋ ਜੀ ਤੁਹਾਡਾ ਆਪਣਾ SBS ਪੰਜਾਬੀ। ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ।